खोसा नहीं जतारे जावे निहाल जावे सत्रिया गोर पर का

ਹੱਕ ਅਮਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਆਪ ਜੀ ਨੇ ਆਪਣੇ ਬੱਚਿਆਂ ਪਾਸੋਂ ਸਤਿਗੁਰ ਜੀ ਆਸਾ ਦੀ ਵਾਰ ਜੀ ਦੇ ਸੰਪੂਰਨ ਕੀਰਤਨ ਕਰਵਾਇਆ ਸਤਿਗੁਰ ਜੀ ਕੀਰਤਨ ਕਰਦਿਆਂ ਬੇਨਤ ਕਰਦਿਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਤਿਗੁਰ ਜੀ ਅਨਜਾਨ ਬੱਚੇ ਸਮਝ ਕੇ ਮਾਫ਼ ਕਰਨਾ ਸਤਿਗੁਰ ਜੀ ਸੰਗਤਾਂ ਵੱਲੋਂ ਸ਼ਬਦ ਭੇਟ ਵਜੋਂ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਆਪ ਨਾਮ ਨਾਮ ਜਾਣ ਸਤਿਗੁਰ ਜੀ ਸਭਨਾਂ ਦੀਆਂ ਮਨੋਕਾਮਨਾ ਭਾਵਨਾਵਾਂ ਇੱਛਾਵਾਂ ਸਤਿਗੁਰ ਜੀ ਸੇਵਾ ਲੇਖੇ ਚਲਾਉਣਾ ਸਤਿਗੁਰ ਜੀ ਮਾਇਆ ਦੀ ਕੋਸ਼ਿਸ਼ ਕਰਨੀ ਮਹਾਰਾਜ ਜੀ ਹਰ ਖਜ਼ਾਨੇ ਭਰਪੂਰ ਕਰਨੇ ਮਹਾਰਾਜ ਜੀ ਦੇ ਅਰੋਗਤਾ ਤੰਤਿਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ ਮਹਾਰਾਜ ਜੀ ਹਰ ਦਮਦਾਨ ਫਤਿਹ ਕਰਨੀ ਯਾਤਰਾ ਸਭ

Bye-bye.

I'm sorry.

Yeah.

ਵਿਆਹ ਸਾਰੇ ਕਾਰਜ ਨਿਰਵਿਘਨਤਾ ਸਹਿਤ ਰਾਸ ਹੋਣ ਲਈ ਬੇਨਤੀ ਕਰਦੇ। ਕਾਕਾ ਸਰਦਾਰ ਹੰਸਰਾਜ ਸਿੰਘ ਸੁਖਦੇਵ ਸਿੰਘ ਜੀ ਰੋਡਗੀ ਅਖੰਡ ਪਾਠ

ਸਵਰਗਵਾਸੀ ਹੀਰਾ ਸਿੰਘ ਅਮਰ ਸਿੰਘ ਜੀ ਬਾਂਸਰੀ ਵਾਲੇ ਪਰਿਵਾਰ ਵੱਲੋਂ 500 ਰੁਪਏ ਆਦਰ ਹੋਏ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ।

ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰਮਾ

जिगुर गरीब निवार जिना जिना हथा तो ये माया चली आ रही है।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚਪੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖ ਧਿਆਨ ਦੇ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕਰ ਸਾਧ ਸੰਗਤ ਜੀ, ਉਹ ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 5 ਰੁਪਏ ਜਮ੍ਹਾਂ ਕਰਾਉਣ।

ਕਰੇ ਅੰਮ੍ਰਿਤ ਅਬਲਾਖੀ ਸੱਜਣ ਕੇ ਸ਼ੀਸ਼ ਨਾਇਨ ਕਰਕੇ ਚਿੱਟੇ ਕਛੇਰੇ ਸਵੱਛ ਬਸਤਰ ਪਹਿਨ ਕੇ ਸੋਹਣੀਆਂ ਦਸਤਾਰਾਂ ਸਜਾ ਕੇ

ਹੋਈ ਹਰ ਸਨਮੁਖ ਇਹ ਭਾਂਤ ਉਚਾਰਿਓ ਅਡਰ ਸਿੰਘ ਤੁਅ ਛਲ ਸੋ ਮਾਰਿਓ ਅਜਬ ਸਿੰਘ।

ਜੀ ਗੁਰੂ ਗੁਰੂ ਨਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਵੜਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਦੇਹ ਅਰੁਕਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ।

ਵੰਡ ਛਕਿਆ ਧਰਮ ਏਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਵੀ ਸਾਵੇ ਬੁਲਾਰ। ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅੱਗਾ ਨਾਨਕਾ ਖਲਾ ਕੀ ਚਾਰਦਾ।

ਰਾਮ ਸਰਦੀ ਕਾਲ ਸਰਦੀ ਤਰਨ ਤਾਰਨ ਦੀ ਤਾਪਿਆਣੇ ਦੀ ਖਡੂਰ ਦੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਦੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਰੇ ਦੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲਪੁਰ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸੰਤ ਤਖਤ ਸੱਚਖੰਡ ਸ੍ਰੀ ਅਜੂਰ ਸ੍ਰੀ ਅਬਚਲ।

ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਦੀ ਸਾਵੇ ਬਲਾਰੇ ਬੋਲੋ।

0: ਪਾਤਸ਼ਾਹ ਜੀ ਮਹਾਰਾਜ।
1: ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋ ਰਹੀ ਹੈ। ਲੜੀਵਾਰ ਕਥਾ ਸ਼੍ਰਵਣ ਕਰੋ ਜੀ।

चक्र चिहन अर बरन जात अर पात नहन जिह।

अचल मूरत अनपौ प्रकाश अमित तोज कहज।

दंडौत बंदन अनक बार सर्व कला समरथ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਆਪਣੇ ਚਰਨ ਕਮਲਾਂ ਵਿਖੇ ਹੋਰ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਸਭਨਾਂ ਨੂੰ ਹੋਰ ਨਿਵਾਜ ਰਹੇ ਨੇ। ਗਰੀਬ ਨਿਵਾਜ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਸਾਹਿਬ ਜੀਆਂ ਦਾ ਬਖਸ਼ਿਸ਼

0: ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜੱਸਮੇ ਸਰਬਤ ਜੀਆਂ ਦੇ ਤਾਰਨਹਾਰ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦਾ ਸਵਾਲ ਹੈ ਹੇ ਗਰੀਬ ਨਿਵਾਜ ਜੀਓ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪਿਆਰੇ ਹੁੰਦੇ ਨੇ ਜਨ ਹੁੰਦੇ ਨੇ ਸੇਵਕ ਹੁੰਦੇ ਨੇ ਉੱਤਮ ਅਧਿਕਾਰੀ ਹੁੰਦੇ ਨੇ ਉੱਤਮ ਜਗਿਆਸੂ ਹੁੰਦੇ ਨੇ ਸੰਤ ਭਗਤ ਹੁੰਦੇ ਨੇ ਨਾਮ ਦੇ ਰਸੀਏ ਹੁੰਦੇ ਨੇ ਜਪ ਕਰਨ ਵਾਲੇ ਹੁੰਦੇ ਨੇ ਵਾਹਿਗੁਰੂ ਜੀ ਦੀ ਪਿਆਰ ਵਾਹਿਗੁਰੂ ਜੀ ਦੇ ਪਿਆਰ ਦੇ ਵਿੱਚ ਬੰਦਗੀ ਕਰਨ ਵਾਲੇ ਹੁੰਦੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸੋ ਤਿੰਨਾਂ ਦੀ ਮਾਨਸਿਕ ਅਵਸਥਾ ਕਿਸ ਰੂਪ ਵਿੱਚ ਬਦਲ ਜਾਇਆ ਕਰਦੀ ਹੈ ਜੀ ਆਮ ਲੋਕਾਂ ਦੇ ਨਾਲੋਂ ਸੰਸਾਰੀ ਜੀਵਾਂ ਦੇ ਨਾਲੋਂ ਜਨ ਸਾਧਾਰਨ ਦੇ ਨਾਲੋਂ ਉਹਨਾਂ ਦੇ ਮਨ ਦੀ ਬ੍ਰਿਤੀ ਦਾ ਫਰਕ ਕੀ ਹੁੰਦਾ ਹੈ ਭੇਦ ਕੀ ਹੁੰਦਾ ਹੈ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਸੰਤਾਂ ਭਗਤਾਂ ਦਾ ਜੋ ਨਿਸ਼ਚਾ ਹੈ ਤੇ ਪ੍ਰੇਮ ਭਾਵ ਹੈ ਉਹ ਪ੍ਰਗਟ ਕਰਦੇ ਹਨ
1: ਹਰ ਜਨ ਛੋੜਿਆ ਸਗਲਾ ਆਪ
0: ਹੇ ਭਾਈ ਜਿਹੜੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਨ ਨੇ ਨਾ ਜੋ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ ਉਹਨਾਂ ਨੇ ਆਪਣਾ ਆਪ ਸਾਰਾ ਹੀ ਛੱਡ ਦਿੱਤਾ ਹੋਇਆ ਕਿਸੇ ਕੰਮ ਵਿੱਚ ਹਉਮੈ ਧਾਰਨ ਨਹੀਂ ਕਰਦੇ ਮੈਂ ਕੀਤਾ ਹੈ ਮੈਂ ਕਰਾਂਗਾ ਮੈਂ ਕਰਦਾ ਹਾਂ ਇਸ ਪ੍ਰਕਾਰ ਉਹਨਾਂ ਦੇ ਕਿਸੇ ਕਰਮ ਵਿੱਚ ਮੈਂ ਹੁੰਦੂ ਹੀ ਨਹੀਂ ਉਹ ਜਿਹੜਾ ਵੀ ਕਰਮ ਕਰਦੇ ਨੇ ਉਹਨਾਂ ਦਾ ਹਰ ਇੱਕ ਕਰਮ ਪਰਮੇਸ਼ਰ ਪਰਾਇਣ ਹੁੰਦਾ ਉਹ ਬਚਨ ਕਰਦੇ ਨੇ ਜੋ ਕੀਤਾ ਵਾਹਿਗੁਰੂ ਜੀ ਨੇ ਕੀਤਾ ਜੋ ਕਰ ਰਹੇ ਨੇ ਵਾਹਿਗੁਰੂ ਜੀ ਕਰ ਰਹੇ ਨੇ ਆਉਣ ਵਾਲੇ ਸਮੇਂ 'ਚ ਵੀ ਜੋ ਕਰਨਗੇ ਵਾਹਿਗੁਰੂ ਜੀ ਪਰਮੇਸ਼ਰ ਜੀ ਹੀ ਕਰਨਗੇ ਇਸ ਪ੍ਰਕਾਰ ਉਹ ਕਿਸੇ ਪ੍ਰਕਾਰ ਦੇ ਕੀਤੇ ਹੋਏ ਕਰਮਾਂ ਵਿੱਚ ਹੰਗਤਾ ਧਾਰਨ ਨਹੀਂ ਕਰਦੇ ਇਸ ਕਰਕੇ ਉਹ ਕਰਤਾ ਭੁਗਤਾ ਤੋਂ ਮੁਕਤ ਹੁੰਦੇ ਨੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਆਪਣਾ ਆਪ ਆਪਾ ਭਾਵ ਹਉਮੈ ਭਾਵ ਸਾਰੀ ਹੀ ਵਿਸਾਰ ਦਿੱਤੀ ਹੋਈ ਹੈ ਆਪਾ ਭਾਵ ਸਾਰਾ ਹੀ ਛੱਡ ਦਿੱਤਾ ਹੋਇਆ ਹੈ ਜੀਓ
1: ਜਾਣੋ ਤਿਉ ਰਖੋ ਗੁਸਾਈ
0: ਤੇ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹੋਏ ਸਦਾ ਬੇਨਤੀਆਂ ਕਰਦੇ ਨੇ ਗੁਸਾਈ ਹੇ ਪ੍ਰਿਥਵੀ ਦੇ ਮਾਲਕ ਸੰਸਾਰ ਦੇ ਮਾਲਕ ਸ੍ਰਿਸ਼ਟੀ ਦੇ ਮਾਲਕ ਪਰਮੇਸ਼ਰ ਜੀ ਅਸੀਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ ਮਹਾਰਾਜ ਸਾਡੇ ਤਾਈਂ ਜਿਵੇਂ ਕਿਵੇਂ ਆਪ ਜੀਆਂ ਨੂੰ ਰੱਖਣਾ ਪਾਉਂਦਾ ਹੈ ਤਿਵੇਂ ਤਿਵੇਂ ਚਰਨਾਂ ਦੇ ਨਾਲ ਜੋੜ ਕੇ ਰੱਖ ਲਵੋ ਸਤਿਗੁਰ ਆਇਓ ਸਰਨ ਤੁਹਾਰੀ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਹਾਂ ਮਾਲਕ ਜੀ ਜਿਵੇਂ ਆਪ ਜੀ ਨੂੰ ਪਾਉਂਦਾ ਤਿਵੇਂ ਰੱਖ
1: ਲਵੋਪ
0: ਮਹਾਰਾਜ ਅਸੀਂ ਆਪ ਜੀਆਂ ਦੇ ਤੇਜ ਪ੍ਰਤਾਪ ਨੂੰ ਵੇਖ ਵੇਖ ਕੇ ਹੀ ਜਿਉਂਦੇ ਹਾਂ ਜੀਓ ਵਿਸ਼ਰਾਮ ਦੇ ਕਰਕੇ ਗੁਰਦੇਵ ਪਿਤਾ ਜੀ ਫਰਮਾ ਰਹੇ ਹਨ
1: ਉਪਦੇਸ਼ ਸਾਧ ਕੀ ਸੰਗਤ
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਨੂੰ ਆਦੀਆਂ ਵਿਆਦੀਆਂ ਉਪਾਧੀਆਂ ਦੇ ਤਾਪ ਸਾੜਦੇ ਨੇ ਈਰਖਾ ਦੀ ਅੱਗ ਸਾੜਦੀ ਏ ਕਾਮ ਕ੍ਰੋਧ ਦੀ ਅਗਨੀ ਸਾੜਦੀ ਏ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਾਪ ਇਹ ਸੰਤਾਪ ਕਿਧਰੇ ਉਹਨਾਂ ਨੂੰ ਨਹੀਂ ਆਖੇ ਪਾਉਂਦੇ ਉਹਨਾਂ ਨੂੰ ਤੰਗ ਨਹੀਂ ਕਰਦੇ ਇਹ ਆਦੀਆਂ ਵਿਆਦੀਆਂ ਉਪਾਧੀਆਂ ਕਿ ਉਹਨਾਂ ਲਈ ਦੁਖਦਾਈ ਨਹੀਂ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਉਹ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਬੰਦਗੀ ਕਰਦੇ ਨੇ ਨਾਮ ਜਪਦੇ ਹਨ
1: ਸਕਲ ਸੰਤਾਪ
0: ਜਿਸ ਕਰਕੇ ਉਹਨਾਂ ਦਾ ਬਿਨਸਿਓ ਨਾਸ ਹੋ ਗਏ ਨੇ ਸਗਲ ਸਾਰੇ ਹੀ ਸੰਤਾਪ ਤਾਪ ਦੇ ਸਹਿਤ ਹੋਣਾ ਆਦੀਆਂ ਵਿਆਦੀਆਂ ਉਪਾਧੀਆਂ ਸੁੱਤ ਬਿਤ ਲੋਕ ਈਖਣਾ ਤੀਨੀ ਰਾਗ ਦਵੈਸ਼ ਕਾਮ ਕ੍ਰੋਧ ਦੀ ਅਗਨੀ ਤ੍ਰਿਸ਼ਨਾ ਦੀ ਅਗਨੀ ਸਾਰੇ ਜਿੰਨੇ ਸੰਤਾਪ ਜੀਵ ਨੂੰ ਤਾਪ ਦੇ ਸਹਿਤ ਕਰਨ ਵਾਲੇ ਦੁੱਖ ਨੇ ਨਾ ਇਹ ਸਾਰੇ ਉਹਨਾਂ ਦੇ ਨਾਸ਼ ਹੋ ਗਏ ਨੇ ਅਰਥਾਤ ਸਤਿਗੁਰੂ ਜੀ ਦੇ ਬਚਨ ਕਮਾਉਣੇ ਕਰਕੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਨਾਮ ਜਪਣੇ ਕਰਕੇ ਉਹ ਦੁੱਖਾਂ ਤੋਂ ਰਹਿਤ ਸੁੱਖ ਸਰੂਪ ਹੋਏ ਹਨ ਜੀਓ
1: ਮਿੱਤਰ ਸਤਰ ਪੇਖ ਸਮਤ ਵਿਚਾਰਿਓ
0: ਸੋ ਮਹਾਰਾਜ ਉਹਨਾਂ ਦਾ ਮਨੋਭਾਵ ਕੈਸਾ ਹੁੰਦਾ ਹੈ ਕਿਉਂਕਿ ਸਾਡੇ ਮਨ ਵਿੱਚ ਤ੍ਰਿਸ਼ਨਾ ਦੀ ਅਗਨੀ ਹੈ ਸਾਡੇ ਮਨ ਵਿੱਚ ਰਾਗ ਤੇ ਦਵੈਸ਼ ਹੈ ਕਿਸੇ ਨੂੰ ਅਸੀਂ ਆਪਣਾ ਮੰਨਦੇ ਹਾਂ ਜੀ ਇਹ ਮੇਰਾ ਮਿੱਤਰ ਹੈ ਕਿਸੇ ਨੂੰ ਅਸੀਂ ਦੁਸ਼ਮਣ ਮੰਨਦੇ ਹਾਂ ਜੀ ਇਹ ਮੇਰਾ ਵੈਰੀ ਹੈ ਮੇਰਾ ਦੁਸ਼ਮਣ ਹੈ ਮਹਾਰਾਜ ਉਹਨਾਂ ਦੀ ਦ੍ਰਿਸ਼ਟੀ ਕੈਸੀ ਹੁੰਦੀ ਹੈ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਮਿੱਤਰ ਸੱਤਰ ਪੇਖ, ਉਹਨਾਂ ਨੇ ਮਿੱਤਰਾਂ ਨੂੰ ਤੇ ਦੁਸ਼ਮਣਾਂ ਨੂੰ ਵੇਖ ਕੇ ਸਮਤ ਵਿਚਾਰਿਓ ਬਰਾਬਰ ਹੀ ਜਾਣੇ ਹੈ ਜੀ। ਬਰਾਬਰ ਕਿਵੇਂ ਜਾਣੇ ਹੈ? ਉਹ ਸਭਨਾ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਨੂੰ ਦੇਖਦੇ ਨੇ। ਸਭ ਕੋ ਉਮੀਦ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਵਾਲੀ ਭਾਵਨਾ ਰੱਖਦੇ ਨੇ। ਇਸ ਪ੍ਰਕਾਰ ਨਾ ਕੋ ਦੁਸ਼ਮਨ ਦੋਖੀਆ, ਨਾ ਹੀ ਕੋ ਮੰਦਾ, ਐਸਾ ਉਹਨਾਂ ਦਾ ਮਨੋਭਾਵ ਹੁੰਦਾ। ਉਹ ਜਾਣਦੇ ਨੇ ਜੇ ਮਿੱਤਰਤਾ ਹੀ ਕਰ ਰਿਹਾ ਤੇ ਇਸ ਦੇ ਵਿੱਚ ਸਤੋ ਗੁਣ ਦੀ ਬਹੁਲਤਾ ਹੈ, ਸਤੋ ਗੁਣ ਦੀ ਪ੍ਰਧਾਨਤਾ ਕਰਕੇ ਇਹ ਮਿੱਤਰਤਾ ਕਰਦਾ। ਤੇ ਜੇ ਦੂਸਰਾ ਵੈਰ ਕਰ ਰਿਹਾ ਤੇ ਇਸ ਦੇ ਵਿੱਚ ਤਮੋ ਗੁਣ ਦੀ ਬਹੁਲਤਾ ਹੈ, ਤਮੋ ਗੁਣ ਦੀ ਪ੍ਰਧਾਨਤਾ ਕਰਕੇ ਈਰਖਾ ਕਰੀ ਜਾਂਦਾ, ਵੈਰ ਕਰੀ ਜਾਂਦਾ ਹੈ। ਪਰ ਜੋਤ ਸਭਨਾ ਚ ਪਰਮੇਸ਼ਰ ਦੀ ਹੈ। ਇਸ ਪ੍ਰਕਾਰ ਉਹ ਮਿੱਤਰਾਂ ਨੂੰ ਤੇ ਦੁਸ਼ਮਣਾਂ ਨੂੰ ਬਰਾਬਰ ਕਰਕੇ ਵਿਚਾਰਦੇ ਨੇ ਕਿ ਸਭ ਪਰਮੇਸ਼ਰ ਦੇ ਹੀ ਪੈਦਾ ਕੀਤੇ ਨੇ, ਬਸ ਕਿਸੇ ਗੁਣ ਦੀ ਬਹੁਲਤਾ ਕਰਕੇ, ਕਿਸੇ ਗੁਣ ਦੀ ਘਾਟ ਕਰਕੇ ਵਿਚਾਰੇ ਐਵੇਂ ਈਰਖਾ ਤੇ ਮੋਹ ਵਿੱਚ ਤੁਰੇ ਫਿਰਦੇ ਨੇ। ਇਸ ਪ੍ਰਕਾਰ ਸੰਤ ਜਨ ਸਭਨਾਂ ਨੂੰ ਬਰਾਬਰ ਹੀ ਜਾਣਦੇ ਨੇ ਕਿ ਸਭਨਾਂ ਵਿੱਚ ਪਰਮੇਸ਼ਰ ਜੀ ਆਪ ਹੀ ਵਸ ਰਹੇ ਹਨ ਜੋਤੀ ਰੂਪ ਹੋ ਕਰਕੇ।
1: ਸਗਲ ਸੰਭਾਖਨ ਜਾਪ,
0: ਇਸ ਪ੍ਰਕਾਰ ਜਿਤਨਾ ਕੁਛ ਵੀ ਮੁਖ ਦੇ ਵਿੱਚੋਂ ਸੰਭਾਖਣ ਸ੍ਰੇਸ਼ਟ ਬਚਨਾਂ ਦਾ ਭਾਖਣ ਕਰਦੇ ਨੇ, ਬੋਲਣਾ ਕਰਦੇ ਨੇ, ਉਹ ਵਾਹਿਗੁਰੂ ਜੀ ਦਾ ਜਾਪ ਹੀ ਕਰਦੇ ਨੇ। ਸਗਲ ਜਿੰਨੇ ਵੀ ਸਾਰੇ ਜੀਵ ਸੰਭਾਖਣ ਬੋਲਦੇ ਨੇ, ਉਹ ਹਰ ਇੱਕ ਦੀ ਆਵਾਜ਼ ਦੇ ਵਿੱਚੋਂ ਨਾਮ ਨੂੰ ਹੀ ਸਰਵਣ ਕਰਦੇ ਨੇ। ਜੇਤਾ ਸੁਣਨਾ ਤੇਤਾ ਨਾਮ, ਪਸ਼ੂਆਂ ਪੰਛੀਆਂ ਮਨੁੱਖਾਂ ਦੋਸਤਾਂ ਦੁਸ਼ਮਣਾਂ ਸਾਰਿਆਂ ਦੀਆਂ ਆਵਾਜ਼ਾਂ ਦੇ ਵਿੱਚੋਂ, ਭਾਸ਼ਾ ਦੇ ਵਿੱਚੋਂ, ਬੋਲੀ ਦੇ ਵਿੱਚੋਂ, ਬੋਲਾਂ ਦੇ ਵਿੱਚੋਂ, ਅਲਫਾਜ਼ਾਂ ਦੇ ਵਿੱਚੋਂ, ਲਫਜ਼ਾਂ ਦੇ ਵਿੱਚੋਂ, ਕਈਆਂ ਹੋਈਆਂ ਗੱਲਾਂ ਬਾਤਾਂ ਦੇ ਵਿੱਚੋਂ ਕੇਵਲ ਤਾਂ ਕੇਵਲ ਨਾਮ ਨੂੰ ਹੀ ਸੁਣਦੇ ਹਨ ਜੀਓ।
1: ਤਪਤ ਬੁਝੀ ਸੀਤਲ ਆਖਾਨੇ,
0: ਭਾਈ ਉਹਨਾਂ ਦੇ ਮਨ ਦੇ ਵਿੱਚੋਂ ਤਪਤ ਜੋ ਤ੍ਰਿਸ਼ਨਾ ਦੀ ਅਗਨੀ ਉਹ ਵੀ ਬੁਝ ਗਈ ਹੈ। ਉਹਨਾਂ ਦੇ ਮਨ ਦੇ ਵਿੱਚੋਂ ਕਾਮ ਅਤੇ ਕ੍ਰੋਧ ਦੀ ਅਗਨੀ ਵੀ ਬੁਝ ਗਈ ਹੈ। ਹਿਰਦੇ ਉਹਨਾਂ ਦੇ ਸੀਤਲ ਠੰਡੇ ਠਾਰ ਹੋ ਗਏ ਨੇ। ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਉਹ ਤ੍ਰਿਪਤ ਹੋ ਗਏ ਹਨ।
1: ਸੁਨ ਅਨਹਦ ਬਿਸਮ ਪਹੇ ਬਿਸਮਾਦ,
0: ਸੋ ਬਿਸਮ ਜੋ ਆਸ਼ਚਰਜ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੈ ਨਾ, ਇਸ ਦੇ ਅੰਮ੍ਰਿਤ ਨਾਮ ਨੂੰ ਜੋ ਅਨਹਦ ਇੱਕ ਰਸ ਰਹਿਣ ਵਾਲਾ ਹੈ ਸੁਣ ਕਰਕੇ ਭਾਏ ਬਿਸਮਾਦ ਵਿਸਵਾਦ ਰੂਪੀ ਹੋ ਗਏ ਨੇ। ਆਸ਼ਚਰਜ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਰ ਇੱਕ ਆਵਾਜ਼ ਚੋਂ, ਹਰ ਇੱਕ ਬੋਲ ਚੋਂ, ਹਰ ਇੱਕ ਸਵਰ ਚੋਂ, ਹਰ ਇੱਕ ਧੁਨੀ ਦੇ ਵਿੱਚੋਂ ਸੁਣ ਕੇ, ਵਿਸਮਾਦ ਰੂਪ ਦਾ ਨਾਮ ਸੁਣ ਕੇ ਆਸ਼ਚਰਜ ਰੂਪ ਹੀ ਹੋ ਰਹੇ ਹਨ ਜੀ। ਇਸ ਪ੍ਰਕਾਰ ਆਸ਼ਚਰਜ ਸਰੂਪ ਦੇ ਨਾਲ ਮਿਲਣੇ ਕਰਕੇ ਸਾਰੇ ਪਾਪਾਂ ਵਿਕਾਰਾਂ ਤੇ ਸਾਰੇ ਤਾਪਾਂ ਤੋਂ ਅਸੰਗ ਨਿਰਲੇਪ ਰਹਿੰਦੇ ਹਨ।
1: ਅਨੰਦ ਭਇਆ ਨਾਨਕ ਮਨ ਸਾਚਾ,
0: ਗਰੀਬ ਰਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਉਹਨਾਂ ਦੇ ਮਨ ਦੇ ਅੰਦਰ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਨਿਵਾਸ ਹੋਇਆ ਹੈ, ਇਸ ਕਰਕੇ ਉਹਨਾਂ ਨੇ ਆਨੰਦ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਦ੍ਵੈਤ ਭਾਵਨਾ ਤੋਂ ਰਹਿਤ ਹੋ ਕਰਕੇ
1: ਪੂਰਨ ਪੂਰੇ ਨਾਦ,
0: ਜੋ ਪਰਮੇਸ਼ਰ ਜੀ ਸਰਬਤ ਸਥਾਨਾਂ ਤੇ ਪੂਰਨ ਨੇ, ਤਿਸ ਪੂਰੇ ਪਰਮੇਸ਼ਰ ਜੀ ਦੇ ਨਾਦ ਸ਼ਬਦ ਨੂੰ, ਤਿਸ ਦੇ ਨਾਦ ਤਿਸ ਦੀ ਧੁਨੀ ਨੂੰ, ਤਿਸ ਦੇ ਨਾਦ ਤਿਸ ਦੇ ਉਪਦੇਸ਼ ਨੂੰ ਸੁਣ ਕਰਕੇ ਉਹ ਆਨੰਦ ਅਵਸਥਾ ਦੇ ਸਹਿਤ ਹੀ ਸਦਾ ਰਹਿੰਦੇ ਹਨ ਜੀਓ।
1: ਅਰਗ ਮਹੱਲਾ ਪੰਜਵਾ,
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਮੇਰਾ ਗੁਰ ਮੋਰੋ ਸਹਸਾ ਉਤਾਰਿਆ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਵਿੱਚ ਚਿੰਤਾ ਬੜੀਆਂ ਨੇ, ਫਿਕਰ ਬੜੇ ਨੇ, ਡਰ ਬੜੇ ਨੇ, ਸਹਿਮ ਬੜੇ ਨੇ, ਭਰਮ ਬੜੇ ਨੇ। ਉਹਨਾਂ ਦੇ ਮਨ ਵਿੱਚ ਕੋਈ ਡਰ, ਕੋਈ ਚਿੰਤਾ, ਕੋਈ ਸਹਿਮ, ਕੋਈ ਭਰਮ ਨਹੀਂ ਹੁੰਦਾ। ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹਨਾਂ ਦੀ ਮਾਨਸਿਕ ਅਵਸਥਾ ਐਸੇ ਪ੍ਰੇਮ ਤੇ ਆਨੰਦ ਵਾਲੀ ਹੁੰਦੀ ਹੈ। ਉਹ ਇਸ ਪ੍ਰਕਾਰ ਬਚਨ ਕਰਦੇ ਨੇ, ਮੇਰਿਆਂ ਸਤਿਗੁਰਾਂ ਨੇ ਮੇਰੇ ਮਨ ਦਾ ਸਾਰਾ ਸੰਸਾ ਉਤਾਰ ਦਿੱਤਾ ਹੈ, ਸਾਰਾ ਡਰ ਉਤਾਰ ਦਿੱਤਾ ਹੈ, ਸਾਰਾ ਭਰਮ ਉਤਾਰ ਦਿੱਤਾ ਹੈ, ਸਾਰਾ ਸਹਿਮ ਉਤਾਰ ਦਿੱਤਾ ਹੈ।
1: ਇਸ ਗੁਰ ਕਾ ਜਾਈਆ ਬਲਹਾਰੀ,
0: ਤੇ ਪ੍ਰੇਮ ਭਾਵਨਾ ਦੇ ਨਾਲ ਕਹਿੰਦੇ ਨੇ, ਅਸੀਂ ਆਪਣੇ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਤੋਂ, ਜਿਨ੍ਹਾਂ ਨੇ ਸੰਸਾ ਉਤਾਰ ਦਿੱਤਾ ਨਾ, ਤੇ ਇਸ ਸਤਿਗੁਰੂ ਜੀ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ।
1: ਸਦਾ ਸਦਾ ਵਾਰਿਆ,
0: ਤੇ ਜਿੱਥੇ ਤਨ ਕਰਕੇ ਕੁਰਬਾਨ ਜਾਂਦੇ ਨੇ ਉੱਥੇ ਸਦਾ ਸਥਿਰ ਸਰੂਪ ਰਹਿਣ ਵਾਲੇ ਪਰਮੇਸ਼ਰ ਜੀ ਤੋਂ ਉਹ ਸਦਾ ਸਦਾ ਹਮੇਸ਼ਾ ਹੀ ਮਨ ਕਰਕੇ ਵੀ ਵਾਰਨੇ ਜਾਂਦੇ ਨੇ। ਤਨ ਕਰਕੇ ਕੁਰਬਾਨ ਤੇ ਮਨ ਕਰਕੇ ਵਾਰਨੇ ਜਾਈਏ, ਐਸੀ ਉਹ ਸਦਾ ਭਾਵਨਾ ਰੱਖਦੇ ਹਨ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ।

0: ਪਿਆਰ ਉਹਨਾਂ ਦਾ ਕਰਤੱਵ ਉਹਨਾਂ ਦੀ ਰਹਿਣੀ ਸਹਿਣੀ ਕੈਸੀ ਹੁੰਦੀ ਹੈ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਉਹਨਾਂ ਦੀ ਰਹੁ ਰੀਤੀ ਉਹਨਾਂ ਦੀ ਮਰਿਆਦਾ ਐਸੀ ਹੁੰਦੀ ਹੈ। ਸਤਿਗੁਰੂ ਜੀ ਤੋਂ ਬਖਸ਼ਿਸ਼ ਵਿੱਚ ਮਿਲੇ ਹੋਏ ਅੰਮ੍ਰਿਤ ਨਾਮ ਨੂੰ ਰਾਤ ਦਿਨ ਉਹ ਜਪਣਾ ਕਰਦੇ ਨੇ। ਨਾ ਪਰਮੇਸ਼ਰ ਜੀ ਦੀ ਬੰਦਗੀ ਦਿਨ ਵੇਲੇ ਵਿਸਾਰਦੇ ਨੇ, ਨਾ ਹੀ ਰਾਤ ਵੇਲੇ ਵਿਸਾਰਦੇ ਨੇ। ਪਹਿਰ ਰਾਤ ਤੱਕ ਸਿਮਰਨ ਕਰਦੇ ਨੇ ਤੇ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਫਿਰ ਉੱਠ ਖੜਦੇ ਨੇ। ਦਿਨ ਵੇਲੇ ਵੀ ਤੁਰਦਿਆਂ ਫਿਰਦਿਆਂ ਚੱਲਦਿਆਂ ਕਿਰਤ ਵਿਵਹਾਰ ਕਰਦਿਆਂ ਨਾਮ ਨੂੰ ਹੀ ਜਪਦੇ ਨੇ। ਜਿੱਥੇ ਅੰਮ੍ਰਿਤ ਵੇਲਾ ਸਾਂਭਦੇ ਨੇ, ਸੰਧਿਆ ਕਾਲ ਨੂੰ ਗੁਰਬਾਣੀ ਪੜ੍ਹਦੇ ਨੇ, ਉੱਥੇ ਰਾਤ ਦਿਨ ਦੀ ਸੰਗਿਆ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਹੀ ਜੁੜੇ ਰਹਿੰਦੇ ਹਨ। ਸਤਿਗੁਰਾਂ ਦੇ ਅਧਿਸ਼ਠਾਨ ਰੂਪੀ ਚਰਣਾਂ ਨੂੰ, ਪ੍ਰਤੱਖ ਚਰਣਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਨੇ। ਇਸੇ ਪ੍ਰਕਾਰ ਨਾਮ ਬਾਣੀ ਰੂਪ ਚਰਣਾਂ ਨੂੰ ਹਿਰਦੇ ਦੇ ਵਿੱਚ ਉਹਨਾਂ ਨੇ ਸਦਾ ਸਦਾ ਧਾਰਨ ਕਰਕੇ ਰੱਖਿਆ ਹੈ ਜੀਓ।
1: ਗੁਰ ਕੀ ਧੂਰ ਕਰੋ ਨਿਤ ਮੱਜਨ,
0: ਤੇ ਸਦਾ ਸਤਿਗੁਰਾਂ ਦੀ ਗੁਰਦੇਵ ਪਿਤਾ ਦੀ ਚਰਨ ਧੂੜ ਲੈ ਕਰਕੇ ਮਸਤਕ ਦੇ ਉੱਪਰ ਲਾਉਂਦੇ ਨੇ। ਮਹਾਰਾਜ ਜੀ ਦੁਨੀਆਂ ਦੇ ਉੱਪਰ 68 ਤੀਰਥ ਇਤਿਆਦਿਕਾਂ ਦਾ ਇਸ਼ਨਾਨ, ਪੁਰਬੀਆਂ ਦੇ ਇਸ਼ਨਾਨ ਵੀ ਤੇ ਮੁਕਤੀ ਦਾਤਾ ਮੰਨੇ ਜਾਂਦੇ ਨੇ। ਕੀ ਉਹ ਤੀਰਥ ਯਾਤਰਾ ਇਤਿਆਦਿਕ ਗੰਗਾ ਜਮਨਾ ਗੋਦਾਵਰੀ ਪ੍ਰਾਗਰਾਜ ਤ੍ਰਿਵੇਣੀ ਇਤਿਆਦਿਕ ਸਥਾਨਾਂ ਤੇ ਜਾ ਕੇ ਯਾਤਰਾ ਨਹੀਂ ਕਰਦੇ, ਤੀਰਥ ਇਸ਼ਨਾਨ ਨਹੀਂ ਕਰਦੇ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸਤਿਗੁਰਾਂ ਦੀ ਚਰਨਾਂ ਦੀ ਧੂੜ ਲੈ ਕੇ ਜੋ ਮਸਤਕ ਦੇ ਉੱਪਰ ਲਾਉਂਦੇ ਨੇ ਨਾ, ਇਹੋ ਹੀ ਉਹਨਾਂ ਦਾ 68 ਤੀਰਥਾਂ ਦਾ ਪੁਰਬੀਆਂ ਦਾ ਇਸ਼ਨਾਨ ਹੈ, ਇਹੋ ਹੀ ਤਿੰਨਾਂ ਦਾ ਮੱਜਨ ਹੈ ਜੀਓ।
1: ਵੇਖ ਮੈਲ ਉਤਾਰਿਆ,
0: ਤੇ ਗੁਰ ਚਰਨਾਂ ਦੀ ਪੱਗ ਪੰਕਜ ਦੀ ਧੂੜ ਲੈ ਕਰਕੇ, ਚਰਨ ਕਮਲਾਂ ਦੀ ਧੂੜ ਲੈ ਕਰਕੇ ਉਹ ਜਿਹੜੇ ਗੁਰਮੁਖ ਪਿਆਰੇ ਨੇ ਨਾ, ਨਾਮ ਦੇ ਰਸੀਏ ਨੇ ਨਾ, ਉਹਨਾਂ ਨੇ ਜਨਮਾਂ ਜਨਮਾਂਤਰਾਂ ਦੇ ਸਾਰੇ ਕਿਲਵਿਖ ਪਾਪਾਂ ਨੂੰ ਤੇ ਮਨ ਦੀ ਮੈਲ ਨੂੰ ਉਤਾਰ ਲਿਆ ਹੈ, ਲਾਹ ਲਿਆ ਹੈ ਜੀਓ।
1: ਪੂਰੇ ਕੀ ਕਰਾਂ ਨਿਤ ਸੇਵਾ,
0: ਰਾਤ ਦਿਨ ਪੂਰੇ ਆ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਕੇ ਸੇਵਾ ਕਰਦੇ ਨੇ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਥਾਪੁਰ ਥਾਂ ਜਿੱਥੇ ਗੁਰੂ ਨੂੰ ਧਾਰਨ ਕਰਨ ਤੇ ਸਿੱਖਿਆ ਤੇ ਜ਼ੋਰ ਦਿੱਤਾ ਨਾ ਕਿ ਗੁਰੂ ਨੂੰ ਜ਼ਰੂਰ ਧਾਰਨ ਕਰਨਾ, ਉੱਥੇ ਸਤਿਗੁਰੂ ਜੀ ਨੇ ਇਹ ਵੀ ਨਿਸ਼ਚਾ ਦ੍ਰਿੜ ਕਰਵਾਇਆ ਕਿ ਗੁਰੂ ਪੂਰੇ ਨੂੰ ਧਾਰਨ ਕਰਨਾ, ਕਿਸੇ ਅੱਧੇ ਅਧੂਰੇ ਨੂੰ ਨਹੀਂ। ਜਿਵੇਂ ਸਾਧ ਸੰਗਤ ਜੀ, ਦੁਨੀਆਂ ਦੇ ਅੰਦਰ ਕਹਾਵਤਾਂ ਚੱਲਦੀਆਂ ਨੇ, ਗੁਰੂ ਹੋਣਾ ਚਾਹੀਦਾ ਭਾਵੇਂ ਮਿੱਟੀ ਦਾ ਮਾਧੋ ਹੀ ਹੋਵੇ, ਤੇ ਮਿੱਟੀ ਦਾ ਮਾਧੋ ਮੂਰਖ ਨੂੰ ਕਿਹਾ ਜਾਂਦਾ, ਜਿਹੜਾ ਆਪ ਮੂਰਖ ਹੋਵੇਗਾ ਕਿਸੇ ਨੂੰ ਕਿੱਥੋਂ ਉਤਾਰੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਦ੍ਰਿੜ ਕਰਾਏ ਨੇ, ਗੁਰ ਪੂਰੇ ਕੀ ਕਰਾਓ ਨਿਤ ਸੇਵਾ। ਭਾਈ ਸੇਵਾ ਤੇ ਕਰਨੀ ਪਰ ਮਿੱਟੀ ਕੇ ਮਾਧੋ ਦੀ ਨਹੀਂ, ਸੇਵਾ ਤੇ ਕਰਨੀ ਹੈ ਕੰਨਾਂ ਵਿੱਚ ਮੰਤਰ ਦੇਣ ਵਾਲੇ ਕਿਸੇ ਦੰਭੀ ਪਖੰਡੀ ਦੀ ਨਹੀਂ, ਸੇਵਾ ਤੇ ਕਰਨੀ ਏ ਸਰਕਾਰੀ ਛਤਰੀ ਹੇਠਾਂ ਪੜ ਰਹੇ ਗੁਰੂ ਸਦਵਾਉਣ ਵਾਲੇ ਦੀ ਨਹੀਂ। ਕਿਸ ਦੀ ਕਰਨੀ ਏ? ਗੁਰ ਪੂਰੇ ਕੀ, ਜੋ ਪੂਰੇ ਸਤਿਗੁਰੂ ਜੀ ਨੇ, ਜੋ ਅਵਸਥਾ ਕਰਕੇ ਪੂਰਨ ਨੇ, ਸਦਾ ਸਦਾ ਸਥਿਰ ਰੂਪ ਨੇ, ਵਿਕਾਰਾਂ ਤੋਂ ਉੱਪਰ ਨੇ, ਐਸੇ ਜਿਹੜੇ ਲੋਕ ਅਤੇ ਪਰਲੋਕ ਦੇ ਵਿੱਚ ਰਖਵਾਲੀ ਕਰਨ ਵਾਲੇ ਨੇ, ਐਸੇ ਪੂਰੇ ਸਤਿਗੁਰਾਂ ਦੀ ਸੇਵਾ ਕਰਨੀ ਹੈ। ਗੁਰ ਪੂਰੇ ਕੀ ਕਰਾਓ ਨਿਤ ਸੇਵਾ। ਭਾਈ ਇਸ ਪ੍ਰਕਾਰ ਤਿੰਨਾਂ ਦਾ ਮਨ ਦਾ ਭਾਵ ਹੁੰਦਾ ਤੇ ਬੇਨਤੀਆਂ ਕਰਦੇ ਨੇ, ਵਾਹਿਗੁਰੂ ਜੀ ਕਿਰਪਾਲਤਾ ਕਰੋ, ਅਸੀਂ ਪੂਰਿਆਂ ਸਤਿਗੁਰਾਂ ਦੀ ਸਦਾ ਸੇਵਾ ਕਰਦੇ ਰਹੀਏ। ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਬਚਨ ਮੰਨ ਲੈਣਾ ਵੱਡੀ ਭਾਰੀ ਸੇਵਾ ਏ। ਹੁਕਮ ਸਮ ਨਹੀਂ ਸਾਹਿਬ ਸੇਵਾ, ਜੋ ਸਤਿਗੁਰੂ ਜੀ ਦਾ ਹੁਕਮ ਮੰਨ ਲੈਣਾ, ਸਾਹਿਬ ਜੀ ਦਾ ਹੁਕਮ ਮੰਨ ਲੈਣਾ, ਇਸ ਤੋਂ ਵੱਡੀ ਸੇਵਾ ਕੋਈ ਨਹੀਂ। ਤੇ ਸਤਿਗੁਰੂ ਜੀ ਦਾ ਹੁਕਮ ਹੈ ਅੰਮ੍ਰਿਤ ਵੇਲੇ ਉੱਠਣੇ ਦਾ, ਸਤਿਗੁਰੂ ਜੀ ਦਾ ਹੁਕਮ ਹੈ ਨਿਤਨੇਮ ਕਰਨੇ ਦਾ, ਸਤਿਗੁਰੂ ਜੀ ਦਾ ਹੁਕਮ ਹੈ ਧਰਮ ਦੀ ਕਿਰਤ ਕਰਨੇ ਦਾ, ਸਤਿਗੁਰੂ ਜੀ ਦਾ ਹੁਕਮ ਹੈ 24 ਘੰਟੇ ਜੋ ਦਿਨ ਦੇ ਬਣਦੇ ਨੇ ਵਿੱਚੋਂ ਦਸਵਾਂ ਦਾ ਸਮੇਂ ਦਾ ਕੱਢਣਾ, ਤੇ ਘੱਟ ਤੋਂ ਘੱਟ 2.5 ਘੰਟੇ ਸਿਮਰਨ ਭਜਨ ਜ਼ਰੂਰ ਕਰਨਾ, ਵੱਧ ਤੋਂ ਵੱਧ ਜਿੰਨਾ ਹੋਵੇ ਓਨਾ ਹੀ ਚੰਗਾ ਹੈ। ਇਸੇ ਪ੍ਰਕਾਰ ਆਪਣੀ ਕਮਾਈ ਦੇ ਵਿੱਚੋਂ ਦਸਾਂ ਨੌਹਾਂ ਦੀ ਕਿਰਤ ਵਿੱਚੋਂ ਵੀ ਦਸਵੰਧ ਕੱਢਣਾ ਗੁਰੂ ਕੇ ਹੁਕਮ ਨੇ। ਗੁਰੂ ਘਰ ਵਿੱਚ ਵਿਖੇ ਚੱਲ ਕੇ ਆਉਣਾ, ਕਥਾ ਕੀਰਤਨ ਸਰਵਣ ਕਰਨਾ, ਹੱਥੀ ਸਤਿਗੁਰੂ ਜੀ ਦੀ ਟਹਿਲ ਸੇਵਾ ਕਰਨੀ, ਜੋੜੇ ਝਾੜਨੇ, ਸੰਗਤਾਂ ਦੀਆਂ ਦਰੀਆਂ ਚਾਦਰਾਂ ਝਾੜ ਕੇ ਵਿਛਾਉਣੀਆਂ, ਲੰਗਰ ਪਕਾਉਣਾ, ਬਣਾਉਣਾ, ਵਰਤਾਉਣਾ, ਜੂਠੇ ਭਾਂਜਣ ਭਾਂਡੇ ਮਾਂਜਣੇ, ਸਤਿਗੁਰੂ ਜੀ ਦੇ ਹੁਕਮ ਨੇ ਨਾ। ਇਸੇ ਪ੍ਰਕਾਰ ਸਿਮਰਨ ਕਰਨਾ ਮੁੱਖ ਰੂਪ ਵਿੱਚ ਸਤਿਗੁਰੂ ਜੀ ਦਾ ਹੁਕਮ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਹੋਰ ਕਿਸੇ ਦੱਬੀ ਪਖੰਡੀ ਕੱਚੇ ਪਿੱਲੇ ਕੱਲਾ ਵਿੱਚ ਮੰਤਰ ਦੇਣ ਵਾਲੀ ਨੂੰ ਭੁੱਲ ਕੇ ਵੀ ਗੁਰੂ ਨਾ ਮੰਨਣਾ ਇਹ ਗੁਰੂ ਕਾ ਹੁਕਮ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਫਿਰ ਆਗਿਆ ਕੀ ਕਮਾਉਣੀ ਹੈ। ਏਕੋ ਨਾਮ ਹੁਕਮ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਨੂੰ ਜਪਣ ਦਾ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਸੇ ਪ੍ਰਕਾਰ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਹੁਕਮ ਹੈ ਹਰ ਇੱਕ ਮਾਈ ਭਾਈ ਨੇ ਖੰਡੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਜ਼ਰੂਰ ਪ੍ਰਾਪਤ ਕਰਨੀ ਹੈ। ਅੰਮ੍ਰਿਤ ਸਭਨਾ ਨੇ ਛਕਣਾ, ਕੋਈ ਅੰਮ੍ਰਿਤ ਤੋਂ ਵਾਂਝਾ ਨਾ ਰਹਿ ਜਾਵੇ, ਕੋਈ ਨਗੁਰਾ ਹੀ ਦੁਨੀਆਂ ਤੋਂ ਨਾ ਚੱਲਿਆ ਜਾਵੇ, ਕਾਲ ਦਾ ਖਾਜਾ ਬਣ ਕੇ ਕਾਲ ਦੀ ਮੌਤ ਦੀ ਗ੍ਰਾਹੀ ਬਣ ਕੇ ਜਾ ਕੇ ਨਰਕਾਂ ਵਿੱਚ ਨਾ ਪੈ ਜਾਵੇ। ਸਤਿਗੁਰੂ ਜੀ ਨੇ ਨਰਕਾਂ ਵਿੱਚੋਂ ਕੱਢ ਲੈਣ ਵਾਸਤੇ, ਵਿਛੜਿਆਂ ਨੂੰ ਮੇਲਣ ਵਾਸਤੇ, ਟੁੱਟਿਆਂ ਨੂੰ ਗੰਢਣ ਵਾਸਤੇ ਅੰਮ੍ਰਿਤ ਬਣਾਇਆ ਤੇ ਬਚਨ ਕੀਤਾ, ਖੰਡੇ ਕੀ ਪਾਹੁਲ ਸ਼ੁਭ ਧਾਰਹੋ ਬਨਹੋ ਖਾਲਸਾ ਭਰਮ ਨਿਵਾਰਹੋ। ਫਿਰ ਅੰਮ੍ਰਿਤ ਦੀ ਮਰਿਆਦਾ ਪਾਂਚ ਸਿੰਘ ਅੰਮ੍ਰਿਤ ਜੋ ਦੇਵੈ ਤਾਕੋ ਸਿਰ ਧਰ ਸ਼ਕ ਪੁੰਨ ਲੇਵੈ, ਪੁੰਨ ਮਿਲ ਪੰਚ ਹੋ ਰਹਿਤ ਜੋ ਭਾਖੈ ਤਾਕੋ ਮਨ ਮੈਂ ਦ੍ਰਿੜ ਕਰ ਰੱਖੈ। ਇਹ ਸਤਿਗੁਰੂ ਜੀ ਦੀ ਆਗਿਆ ਨਾ, ਇਹ ਵੀ ਬਚਨ ਕੀਤੇ ਨੇ, ਜਿਹੜਾ ਕੇਸਾ ਧਾਰੀ ਤੇ ਹੋ ਜਾਂਦਾ ਪਰ ਅੰਮ੍ਰਿਤ ਨਹੀਂ ਛਕਦਾ, ਸਤਿਗੁਰੂ ਜੀ ਨੇ ਤਾੜਨਾ ਕੀਤੀ ਏ, ਕੇਸ ਧਰੇ ਪਾਹੁਲ ਬਿਨਾਂ ਭੇਖੀ ਮੂੜਾ ਸਿੱਖ ਮੇਰਾ ਦਰਸ਼ਨ ਨਾ ਹੈ ਤਿਸ ਪਾਪੀ ਤਿਆਗੇ ਭੇਖ। ਇੱਕ ਐਸੇ ਪਤਤ ਨੇ ਕੇਸ ਵੀ ਨਹੀਂ ਰੱਖਦੇ ਤੇ ਸ਼ਸਤਰ ਵੀ ਨਹੀਂ ਰੱਖਦੇ। ਫਿਰ ਸਤਿਗੁਰੂ ਜੀ ਬਚਨ ਕਰਦੇ ਨੇ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ, ਇਹ ਮੋਰ ਆਗਿਆ ਸੁਣੋ ਰੇ ਪਿਆਰੇ ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ। ਇਹ ਸਤਿਗੁਰੂ ਜੀ ਦੀਆਂ ਵੱਡੀਆਂ ਦਾਤਾਂ ਨੇ, ਟੁੱਟੀ ਨੂੰ ਗੰਢ ਲੈਣ ਵਾਸਤੇ, ਵਿਛੜਿਆਂ ਨੂੰ ਮੇਲਣ ਵਾਸਤੇ ਸਤਿਗੁਰੂ ਜੀ ਨੇ ਅੰਮ੍ਰਿਤ ਬਣਾਇਆ ਹੈ ਤੇ ਬਚਨ ਕਰਨਾ ਕੀਤਾ, ਪੀਵਹੁ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾ, ਇਹ ਸਤਿਗੁਰੂ ਜੀ ਦੇ ਹੁਕਮ ਨੇ ਨਾ, ਤੇ ਹੁਕਮ ਮੰਨਣਾ ਹੀ ਸੇਵਾ ਏ। ਵਡਭਾਗ ਉਹਨਾਂ ਦੇ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਲਈ ਹੈ ਤੇ ਗੁਰਚਰਨਾਂ ਵਿਖੇ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਕਿਰਪਾਲਤਾ ਕਰੋ, ਆਪ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਪਿਆਰੀ ਗੁਰਸਿੱਖੀ ਕੇਸਾਂ ਸਵਾਸਾਂ ਦੇ ਨਾਲ ਲਿਭ ਜਾਵੇ। ਤੇ ਜਿਨ੍ਹਾਂ ਨੇ ਹੁਣ ਤੱਕ ਅੰਮ੍ਰਿਤ ਨਹੀਂ ਛਕਿਆ ਨਗੁਰੇ ਨੇ, ਅੱਜ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਸ ਪਾਕ ਮੁਕੱਦਸ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਤਖ਼ਤ ਸਾਹਿਬ ਜੀ ਦੇ ਸਨਮਾਨ ਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ ਤੇ ਅੰਮ੍ਰਿਤ ਅਭਿਲਾਖੀਆਂ ਦੇ ਤਾਈਂ ਛਕਾਉਣਗੇ। ਜਿਨ੍ਹਾਂ ਦੇ ਭਾਗ ਜਾਗੇ ਨੇ, ਜੋ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸਪੁੱਤਰੀਆਂ ਤੇ ਸਪੁੱਤਰ ਬਣਨਾ ਚਾਹੁੰਦੇ ਨੇ, ਜੋ ਆਵਾਗਾਉਣ ਦੇ ਗੇੜੇ ਚੋਂ ਨਿਕਲਣਾ ਚਾਹੁੰਦੇ ਨੇ, ਜੋ ਧਰਮ ਰਾਜ ਦੇ ਦਰ ਤੇ ਜਾ ਕੇ ਲੇਖਾ ਨਹੀਂ ਦੇਣਾ ਚਾਹੁੰਦੇ, ਜੋ ਆਵਾਗਾਉਣ 84 ਦੀਆਂ ਜੂਨੀਆਂ 'ਚ ਨਹੀਂ ਆਉਣਾ ਚਾਹੁੰਦੇ, ਜੋ ਸਦਾ ਸਤਿਗੁਰਾਂ ਦੇ ਚਰਨਾਂ ਵਿਖੇ ਨਿਵਾਸ ਚਾਹੁੰਦੇ ਨੇ, ਸਨ ਕੇਸੀ ਇਸ਼ਨਾਨ ਕਰਕੇ ਪੰਜ ਕਕਾਰਾਂ ਨੂੰ ਧਾਰਨ ਕਰਕੇ ਪੌਣੇ ਕੋ 11 ਵਜੇ ਨੂੰ ਤਖ਼ਤ ਸਾਹਿਬ ਜੀ ਤੇ ਪੁੱਜੋ, ਪੰਜ ਪਿਆਰੇ ਸਿੰਘ ਸਾਹਿਬਾਨਾਂ ਜੀਆਂ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਪਾਨ ਕਰਕੇ ਅੰਮ੍ਰਿਤ ਛਕ ਕੇ ਖਾਲਸਾ ਸਜੋ, ਜਿਸ ਦੇ ਪਰਥਾਏ ਸਤਿਗੁਰਾਂ ਦੇ ਵਚਨ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਵੱਡੀ ਭਾਰੀ ਦਾਤ ਨੂੰ ਪ੍ਰਾਪਤ ਕਰੋ ਜੀ। ਗੁਰ ਪੂਰੇ ਕੀ ਕਰੋ ਨਿਤ ਸੇਵਾ, ਹੁਕਮ ਮੰਨਣਾ ਹੀ ਸੇਵਾ ਏ। ਜੇ ਹੁਕਮ ਅੰਮ੍ਰਿਤ ਛਕਣ ਦਾ ਤੇ ਅੰਮ੍ਰਿਤ ਛਕਣਾ, ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਤਿਆਰ ਬਰ ਤਿਆਰ ਰਹਿਣਾ, ਮਰਿਆਦਾ ਨੂੰ ਕਦੇ ਵੀ ਵਿਸਾਰਨਾ ਨਾ, ਇਸ ਪ੍ਰਕਾਰ ਇਹ ਵੀ ਸਤਿਗੁਰੂ ਜੀ ਦੀ ਸੇਵਾ ਹੈ। ਐਸਾ ਤਿੰਨਾਂ ਦਾ ਭਾਵ ਬਣਿਆ ਰਹਿੰਦਾ ਮਨ ਦਾ ਸਦਾ ਹੀ, ਪੂਰਿਆ ਸਤਿਗੁਰਾਂ ਦੀ ਸੇਵਾ ਮੈਂ ਕਰਦਾ ਰਹਾਂ।
1: ਗੁਰ ਆਪਣਾ ਨਮਸਕਾਰ
0: ਭਾਈ, ਖਿਨ ਖਿਨ ਕਾਲ ਸਮੇਂ ਦੇ ਅੰਦਰ ਆਪਣੇ ਪੂਰਿਆਂ ਸਤਿਗੁਰਾਂ ਨੂੰ ਨਮਸਕਾਰ ਕਰਦੇ ਨੇ, ਵੰਦਨਾ ਕਰਦੇ ਨੇ, ਅੰਜਲੀ ਕਰਦੇ ਨੇ, ਡੰਡੌਤ ਵੰਦਨਾ ਕਰਦੇ ਨੇ, ਜੋ ਹੱਥ ਜੋੜ ਕਰਕੇ ਖੜੇ ਖਲੋਤੇ ਸੀਸ ਝੁਕਾ ਦੇਣਾ ਨਾ, ਇਸ ਨੂੰ ਅੰਜਲੀ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਦੋਵੇਂ ਹੱਥ ਤੇ ਦੋਵੇਂ ਗੋਡੇ ਜ਼ਮੀਨ ਤੇ ਲਗਾ ਕੇ ਮੱਥਾ ਟੇਕਣਾ, ਇਸ ਨੂੰ ਮੱਥਾ ਟੇਕਣਾ ਕਿਹਾ ਜਾਂਦਾ ਹੈ। ਡੰਡੇਵਤ ਸਿੱਧੇ ਧਰਤੀ ਤੇ ਪੈ ਕਰਕੇ ਅੱਠੇ ਅੰਗ ਸਰੀਰ ਤੇ ਲਾ ਕਰਕੇ ਜੋ ਨਮਸਕਾਰ ਕਰਨੀ, ਤੇ ਇਸ ਨੂੰ ਡੰਡੌਤ ਵੰਦਨਾ ਕਿਹਾ ਜਾਂਦਾ ਹੈ। ਸੋ ਇਸ ਪ੍ਰਕਾਰ ਅੰਜਲੀ ਦੁਆਰਾ, ਮੱਥਾ ਟੇਕਣ ਦੁਆਰਾ, ਨਮਸਕਾਰ ਦੁਆਰਾ ਤੇ ਡੰਡਾਉਤ ਵੰਦਨਾ ਕਰਦਿਆਂ ਹੋਇਆ ਸਦਾ ਗੁਰ ਚਰਨਾਂ ਤੇ ਝੁਕੇ ਰਹਿੰਦੇ ਨੇ। ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕਾ ਕੀਜੈ ਸਦ ਨਮਸਕਾਰਾ। ਜੋ ਸਤਿਗੁਰੂ ਜੀ ਸਰਬ ਕਲਾ ਸਮਰੱਥ, ਕਿਸੇ ਦੇ ਅਧੀਨ ਨਹੀਂ, ਕਿਸੇ ਦਾ ਵੀ ਜਿਸ ਦੇ ਉੱਪਰ ਜ਼ੋਰ ਨਹੀਂ ਚੱਲਦਾ ਤੇ ਸੁਤੰਤਰ ਨੇ, ਐਸੇ ਸਤਿਗੁਰੂ ਜੀ ਨੂੰ ਸਦਾ ਸਦਾ ਉਹ ਨਮਸਕਾਰ ਕਰਦੇ ਹਨ ਜੀਓ।
1: ਸਰਬ ਫਲਾ ਦੀਨੇ ਗੁਰਪੂਰਾ।
0: ਸੋ ਮਹਾਰਾਜ ਤਿੰਨਾਂ ਨੂੰ ਪ੍ਰਾਪਤ ਕੀ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ ਪੂਰਿਆਂ ਸਤਿਗੁਰਾਂ ਨੇ ਤਿੰਨਾਂ ਨੂੰ ਸਾਰੇ ਫਲ ਦੇ ਦਿੱਤੇ ਨੇ। ਸਤ ਸੰਤੋਖ, ਦਇਆ, ਧਰਮ ਵਿਚਾਰ, ਦੇਹ ਅਰੋਗਤਾ, ਮਨ ਦੀ ਅਰੋਗਤਾ, ਵਿਕਾਰਾਂ ਤੋਂ ਛੁਟਕਾਰਾ, ਮਾਇਆ ਦੇ ਬੰਧਨਾਂ ਤੋਂ ਛੁਟਕਾਰਾ, ਜਨਮ ਮਰਨ ਤੋਂ ਛੁਟਕਾਰਾ, ਬ੍ਰਹਮ ਗਿਆਨ ਰੂਪੀ ਫਲ ਦੇ ਸਹਿਤ ਪੂਰਿਆਂ ਸਤਿਗੁਰਾਂ ਨੇ ਸਾਰੇ ਫਲ ਦੇ ਕਰਕੇ ਤਿੰਨਾਂ ਦੇ ਤਾਈ ਨਿਹਾਲ ਕੀਤਾ ਹੈ ਜੀਓ।
1: ਨਾਨਕ ਗੁਰ ਨਿਸਤਾਰਿਆ।
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਹੋਰ ਸਰਵਣ ਕਰੋ, ਪੂਰਿਆਂ ਸਤਿਗੁਰਾਂ ਨੇ ਵਿਸ਼ੇਸ਼ ਕਰਕੇ ਉਹਨਾਂ ਨੂੰ ਸੰਸਾਰ ਸਾਗਰ ਤੋਂ ਹੀ ਤਾਰ ਦਿੱਤਾ ਹੈ, ਸੰਸਾਰ ਸਾਗਰ ਸਮੁੰਦਰ ਵਿੱਚ ਡੁੱਬਣ ਨਹੀਂ ਦਿੱਤਾ, ਵਿਸ਼ੇਸ਼ ਕਰਕੇ ਤਿੰਨਾਂ ਨੂੰ ਸੰਸਾਰ ਸਾਗਰ ਤੋਂ ਤਾਰ ਦਿੱਤਾ ਹੈ ਜੀਓ।
1: ਸਾਰਗ ਮਹੱਲਾ ਪੰਜਵਾਂ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਮਈ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਸਿਮਰਤ ਨਾਮ ਪ੍ਰਾਨਗਤ ਪਾਵਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਵਿਕਾਰਾਂ ਤੋਂ ਸਾਡੀ ਕਲਿਆਣ ਕਿਵੇਂ, ਮੁਕਤੀ ਕਿਵੇਂ ਹੋਵੇ, ਬੰਦ ਖਲਾਸੀ ਕਿਵੇਂ ਹੋਵੇ, ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਦਾ ਸਦਾ ਸਿਮਰਨ ਕਰਨਾ ਕਰੋ। ਜੋ ਪਰਮੇਸ਼ਰ ਜੀਆਂ ਦਾ ਅੰਮ੍ਰਿਤ ਨਾਮ ਦਾ ਸਿਮਰਨ, ਉਹ ਪ੍ਰਾਣ ਰੂਪ ਹੈ, ਪ੍ਰਾਣਾਂ ਦਾ ਆਸਰਾ ਰੂਪ ਹੈ, ਤੇ ਜਿਹੜਾ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਦਾ ਹੈ ਗਤ ਪਾਵੈ, ਉਹ ਮਾਇਆ ਦੇ ਬੰਧਨਾਂ ਤੋਂ ਵੀ ਗਤੀ ਮੁਕਤੀ ਪਾ ਲੈਂਦਾ, ਵਿਕਾਰਾਂ ਤੋਂ ਵੀ ਮੁਕਤੀ ਪਾ ਲੈਂਦਾ, ਜਨਮ ਮਰਨ ਤੋਂ ਵੀ ਮੁਕਤੀ ਪਾ ਲੈਂਦਾ ਹੈ ਜੀਓ।
1: ਮਿਟਹਿ ਕਲੇਸ਼ ਤ੍ਰਾਸ ਸਭ ਨਾਸੈ।
0: ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣੇ ਕਰਕੇ ਜਿਹੜੇ ਪੰਜ

0: ਜਿਹੜਾ ਵੀ ਸੰਤ ਜਨਾਂ ਦੀ ਸੰਗਤ ਦੇ ਨਾਲ ਪ੍ਰੇਮ ਕਰਕੇ ਸੰਗਤ ਵਿੱਚ ਮਿਲ ਕਰਕੇ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀਓ
1: ਹਰ ਹਰ ਹਰ ਹਰ ਮਨ ਆਰਾਧੇ
0: ਭਾਈ ਇਸ ਕਰਕੇ ਹਰ ਇੱਕ ਪ੍ਰਾਣੀ ਮਾਤਰ ਨੂੰ ਚਾਹੀਦਾ ਹੈ ਮਨ ਕਰਕੇ ਹਰੀ ਦੀ ਅਰਾਧਨਾ ਕਰੇ ਤਨ ਕਰਕੇ ਹਰੀ ਦੀ ਅਰਾਧਨਾ ਕਰੇ ਰਸਨਾ ਕਰਕੇ ਹਰੀ ਦੀ ਅਰਾਧਨਾ ਕਰੇ ਆਤਮਾ ਕਰਕੇ ਹਰੀ ਦੀ ਅਰਾਧਨਾ ਕਰੇ ਇਸੇ ਪ੍ਰਕਾਰ
1: ਹਰ ਹਰ ਹਰ ਹਰ ਮਨ ਆਰਾਧੇ
0: ਜੋ ਹਰੀ ਪਰਮੇਸ਼ਰ ਜੀ ਹਰ ਇੱਕ ਜੀਵ ਦੇ ਤਾਈ ਸ਼ੁਭ ਗੁਣਾਂ ਦੀ ਦਾਤ ਦੇ ਕਰਕੇ ਹਰਿਆ ਭਰਿਆ ਕਰਨੇ ਵਾਲੇ ਨੇ ਨਾ ਤੇ ਇਸ ਪਰਮੇਸ਼ਰ ਜੀ ਦੇ ਹਰ ਹਰ ਨਾਮ ਦੀ ਆਰਾਧਨਾ ਹਰ ਵੇਲੇ ਕਰਦਾ ਰਹੇ
1: ਰਸਨਾ ਹਰ ਜਸ ਗਾਵਾ
0: ਤੇ ਰਸਨਾ ਦੇ ਨਾਲ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਸਦਾ ਗਾਇਨ ਕਰਦਾ ਰਹੇ ਬੰਦਨਾ ਹਰ ਬੰਦਨਾ ਗੁਣ ਗਾਵਾ ਗੋਪਾਲ ਰਾਏ ਸ੍ਰਿਸ਼ਟੀ ਦੇ ਪ੍ਰਤਪਾਲਕ ਪ੍ਰਕਾਸ਼ ਸਰੂਪ ਰਾਜਾ ਸਰੂਪ ਪਰਮੇਸ਼ਰ ਜੀ ਦੇ ਗੁਣ ਸਦਾ ਗਾਇਨ ਕਰਦਾ ਰਹੇ ਵਾਹਿਗੁਰੂ ਜੀ ਦਾ ਜਸ ਕਦੇ ਵਿਸਰਨਾ ਜਾਵੇ
1: ਅਭਿਮਾਨ ਕਾਮ ਕ੍ਰੋਧ ਨਿੰਦਾ
0: ਫਿਰ ਜਿਹੜਾ ਵੈਦ ਦੇ ਕੋਲੋਂ ਡਾਕਟਰ ਦੇ ਕੋਲੋਂ ਦਵਾਈ ਲਵੇ ਨਾ ਡਾਕਟਰ ਦਵਾਈ ਦੇ ਨਾਲ ਪਰਹੇਜ਼ ਵੀ ਦੱਸਦਾ ਜਿਹੜਾ ਸਮੇਂ ਸਿਰ ਦਵਾਈ ਲੈ ਕੇ ਪਰਹੇਜ਼ ਰੱਖੇ ਉਹ ਤੇ ਅਰੋਗ ਹੋ ਜਾਂਦਾ ਹੈ ਜਿਹੜਾ ਦਵਾਈ ਵੀ ਨਾ ਖਾਵੇ ਤੇ ਪਰਹੇਜ਼ ਵੀ ਨਾ ਰੱਖੇ ਜਾਂ ਦਵਾਈ ਆਪਣੀ ਮਰਜ਼ੀ ਦੇ ਨਾਲ ਜਦੋਂ ਬਹੁਤੀ ਲੋੜ ਪੈ ਗਈ ਫਿਰ ਖਾ ਲਈ ਫਿਰ ਨਾ ਖਾਧੀ ਤੇ ਪਰਹੇਜ਼ ਕੀਤਾ ਹੀ ਨਾ ਉਹ ਕਦੇ ਅਰੋਗ ਨਹੀਂ ਹੁੰਦਾ ਸਤਿਗੁਰੂ ਜੀ ਬਚਨ ਕਰਦੇ ਨੇ ਜਿੱਥੇ ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਦਵਾਈ ਵਜੋਂ ਸੇਵਨ ਕਰਨਾ ਨਾ ਉੱਥੇ ਪਰਹੇਜ਼ ਵੀ ਰੱਖਣਾ ਹੈ ਮਹਾਰਾਜ ਪਰਹੇਜ਼ ਕਾਹਦਾ ਹੈ ਤਾਂ ਅਭਿਮਾਨ ਜੋ ਅਹੰਕਾਰ ਉਸ ਨੂੰ ਛੱਡ ਦੇਣਾ ਹੈ ਆਪਣੇ ਤਨ ਦਾ ਜਵਾਨੀ ਦਾ ਹੁਸਨ ਦਾ ਧਨ ਦਾ ਇਸੇ ਪ੍ਰਕਾਰ ਉੱਚੀ ਕੁੱਲ ਦਾ ਜਾਤੀ ਦਾ ਵਿਦਿਆ ਦਾ ਬਲ ਦਾ ਅਹੰਕਾਰ ਨਹੀਂ ਕਰਨਾ ਅਭਿਮਾਨ ਨੂੰ ਅਹੰਕਾਰ ਨੂੰ ਛੱਡ ਦੇਣਾ ਕਰੇ ਕਾਮ ਕ੍ਰੋਧ ਨਿੰਦਾ ਕਾਮ ਦੇ ਫੁਰਨੇ ਨੂੰ ਵਸਤੂ ਵਿਚਾਰ ਦੇ ਨਾਲ ਛੱਡਣਾ ਕਰੇ ਕ੍ਰੋਧ ਨੂੰ ਸ਼ਾਂਤੀ ਭਾਵ ਨੂੰ ਧਾਰਨ ਕਰਕੇ ਛੱਡਣਾ ਕਰੇ ਇਸੇ ਪ੍ਰਕਾਰ ਜੋ ਨਿੰਦਿਆ ਹੈ ਸਭਨਾਂ ਦੇ ਵਿੱਚ ਇੱਕ ਪਰਮੇਸ਼ਰ ਜੀ ਦੀ ਜੋਤ ਵੇਖ ਕੇ ਇਸ ਨੂੰ ਛੱਡਣਾ ਕਰੇ
1: ਵਾਸੁਦੇਵ ਰੰਗ ਲਾਵਾ
0: ਤੇ ਜੋ ਵਾਸੁਦੇਵ ਦੇਵ ਪ੍ਰਕਾਸ਼ ਰੂਪ ਵਾਸ ਕਣ ਕਣ ਦੇ ਅੰਦਰ ਨਿਵਾਸ ਕਰਨ ਵਾਲੇ ਪਰਮੇਸ਼ਰ ਜੀ ਨੇ ਜੋ ਵਾਸੁਦੇਵ ਆਪਣੇ ਸਰੂਪ ਰੂਪ ਦੇ ਅੰਦਰ ਜੀਵ ਨੂੰ ਅਭੇਦਤਾ ਦੇਣ ਵਾਲੇ ਵਾਸਾ ਦੇਣ ਵਾਲੇ ਨੇ ਨਾ ਤੇ ਇਸ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਸਰੂਪ ਰੂਪ ਦੇ ਨਾਲ ਰੰਗ ਲਾਵੈ ਰੰਗ ਦਾ ਅਰਥ ਹੈ ਪ੍ਰੇਮ ਸਰੂਪ ਰੂਪ ਦੇ ਨਾਮ ਦੇ ਨਾਲ ਆਪਣੇ ਹਿਰਦੇ ਦਾ ਪ੍ਰੇਮ ਲਗਾਉਣਾ ਕਰੇ
1: ਦਾਮੋਦਰ ਦਇਆਲ ਅਰਾਧਾ
0: ਭਾਈ ਦਾਮੋਦਰ ਜੋ ਇਹ ਵੀ ਪਰਮੇਸ਼ਰ ਜੀ ਦਾ ਨਾਮ ਹੈ ਜੋ ਦਇਆਲੂ ਦਾ ਮੋਦਰ ਹੈ ਤੇ ਇਸ ਦੇ ਅੰਮ੍ਰਿਤ ਨਾਮ ਨੂੰ ਸਦਾ ਜਪਦਾ ਰਵੇ ਜਿਸ ਨੇ ਆਪਣੇ ਪੇਟ ਦੇ ਉੱਪਰ ਰੱਸੀ ਪਵਾ ਕਰਕੇ ਆਪਣੇ ਆਪ ਨੂੰ ਬੰਧਵਾ ਲਿਆ ਸੋ ਕਹੀਏ ਦਾਮੋਦਰ ਦਾਮ ਉਦਰ ਇਸ ਪ੍ਰਕਾਰ ਆਪਣੇ ਆਪ ਨੂੰ ਬੰਧਵਾ ਲੈਣ ਵਾਲੇ ਦਾ ਨਾਮ ਦਾਮੋਦਰ ਹੈ ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਜਿਵੇਂ ਕ੍ਰਿਸ਼ਨ ਭਗਵਾਨ ਜੀ ਸਰਗੁਣ ਰੂਪ ਧਾਰਿਆ ਨਾ ਜਿਸ ਵੇਲੇ ਮਾਤਾ ਯਸ਼ੋਦਾ ਜੀ ਦੇ ਕੋਲ ਬਹੁਤੀਆਂ ਸ਼ਿਕਾਇਤਾਂ ਆਈਆਂ ਨੇ ਪੇਟ ਦੇ ਉੱਪਰ ਦੀ ਰੱਸੀ ਪਾ ਕਰਕੇ ਉਖੜ ਦੇ ਨਾਲ ਬੰਨ ਦਿੱਤਾ ਜਮਲਾਰ ਜਨ ਦੇ ਦੋ ਜੁੜਤ ਦਰਖਤ ਸਨ ਉਹਨਾਂ ਦੇ ਵਿੱਚ ਉਖਲ ਨੂੰ ਫਸਾ ਕਰਕੇ ਜਦੋਂ ਖਿੱਚਿਆ ਨਾ ਦੋਵੇਂ ਦਰਖਤ ਟੁੱਟ ਗਏ ਵਿੱਚੋਂ ਦੋ ਆਤਮਾਵਾਂ ਪ੍ਰਾਪਤ ਹੋਈਆਂ ਇੱਦਾਂ ਕਹੀਏ ਪ੍ਰਗਟ ਹੋਈਆਂ ਫਿਰ ਉਹਨਾਂ ਨੇ ਦੱਸਣਾ ਕੀਤਾ ਮਹਾਰਾਜ ਜੀ ਅਸੀਂ ਨਲ ਤੇ ਕੂਬਰ ਹਾਂ ਇੱਕ ਵੇਲੇ ਨਿਰਵਸਤਰ ਹੋ ਕਰਕੇ ਨਦੀ ਵਿੱਚ ਇਸ਼ਨਾਨ ਕਰਦੇ ਸੀ ਨਾਰਦ ਮੁਨੀ ਜੀ ਆਏ ਉਹਨਾਂ ਨੇ ਆ ਕੇ ਆਖਿਆ ਹੇ ਕੁਬੇਰ ਦੇ ਪੁੱਤਰੋ ਤੁਸੀਂ ਦੇਵਤਿਆਂ ਦੇ ਭੰਡਾਰੀ ਦੇ ਪੁੱਤਰ ਹੋ ਕੇ ਕਿਹੋ ਜਿਹਾ ਨੀਚ ਕੰਮ ਕਰਦੇ ਹੋ ਨਿਰਵਸਤਰ ਹੋ ਕਰਕੇ ਜਲ ਵਿਹਾਰ ਨਹੀਂ ਕਰੀਦਾ ਕਹਿਣ ਲੱਗੇ ਅਸੀਂ ਰਿਖੀ ਜੀ ਦਾ ਮਜ਼ਾਕ ਉਡਾਉਣ ਵਾਸਤੇ ਨਾ ਉਹਨਾਂ ਵੱਲ ਨੂੰ ਮੂੰਹ ਕਰਕੇ ਤੇ ਉਹਨਾਂ ਵੱਲ ਨੂੰ ਲਘੂ ਸ਼ੰਕਾ ਕੀਤੀ ਉਹਨਾਂ ਨੇ ਫਿਰ ਕ੍ਰੋਧ ਕਰਕੇ ਸਰਾਪ ਦਿੱਤਾ ਜਾਓ ਜਾ ਕਰਕੇ ਜੁੜਤ ਦਰਖਤ ਬਣੋ ਭਗਵਾਨ ਜੀ ਉਦੋਂ ਤੋਂ ਅਸੀਂ ਜੁੜਤ ਦਰਖਤ ਬਣੇ ਹਾਂ ਹੁਣ ਆਪ ਜੀ ਨੇ ਸਾਡਾ ਉਧਾਰ ਕੀਤਾ ਇਸ ਪ੍ਰਕਾਰ ਯਸ਼ੋਦਾ ਮਾਤਾ ਤੋਂ ਜਿਵੇਂ ਕ੍ਰਿਸ਼ਨ ਭਗਵਾਨ ਜੀ ਨੇ ਪੇਟ ਤੋਂ ਰੱਸੀ ਪਵਾ ਕਰਕੇ ਆਪਣੇ ਆਪ ਨੂੰ ਬਨਵਾ ਲਿਆ ਤੇ ਸਰਗੁਣ ਸਰੂਪ ਦਾ ਨਾਮ ਦਾਮੋਦਰ ਹੋਇਆ ਜੋ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪ੍ਰੇਮ ਰੂਪੀ ਰੱਸੀ ਦੇ ਨਾਲ ਭਗਤ ਜਨਾਂ ਤੋਂ ਆਪਣੇ ਆਪ ਨੂੰ ਬਨਵਾ ਲੈਂਦੇ ਨੇ ਸੋ ਕਹੀਏ ਦਾਮੋਦਰ ਰੱਬ ਵਸ ਭਗਤਾਂ ਦੇ ਆਇਆ ਪਾਈਆਂ ਜਿੰਨਾ ਪ੍ਰੇਮ ਡੋਰੀਆਂ ਐਸੇ ਪਰਮੇਸ਼ਰ ਜੀ ਜੋ ਬਚਨ ਕਰਦੇ ਨੇ ਮੇਰੀ ਬੰਦ ਹੀ ਭਗਤ ਛਡਾਵੈ ਬੰਦ

0: ਏਕ ਸਮੈ ਮੋਕੋ ਗਹਿ ਬੰਧੈ ਤੌਫੁਨ ਮੋਪੈ ਜਵਾਬ ਨਾ ਹੋਏ। ਪਰਮੇਸ਼ਰ ਜੀ ਕਹਿੰਦੇ ਨੇ ਇੱਕ ਸਮੇਂ ਮੇਰੇ ਭਗਤ ਜਨ ਮੈਨੂੰ ਵੀ ਆਪਣੇ ਪ੍ਰਤੱਗਿਆ ਰੂਪੀ ਬਚਨਾਂ ਦੇ ਨਾਲ ਬੰਨ ਦੇਣਾ ਤੇ ਮੈਂ ਵੀ ਉਹਨਾਂ ਨੂੰ ਜਵਾਬ ਨਹੀਂ ਦੇ ਸਕਦਾ। ਪਿਆਰਿਆਂ ਦੀ ਪ੍ਰੇਮ ਰੂਪੀ ਪ੍ਰਤੱਗਿਆ ਰੂਪੀ ਰੱਸੀ ਦੇ ਨਾਲ ਆਪਣੇ ਆਪ ਨੂੰ ਬੰਧਵਾ ਲੈਂਦਾ ਹਾਂ। ਐਸੇ ਪਰਮੇਸ਼ਰ ਜੀ ਜੋ ਭਗਤ ਜਨਾਂ ਦੀ ਪ੍ਰੇਮ ਰੂਪੀ ਰੱਸੀ ਦੇ ਨਾਲ ਆਪਣੇ ਆਪ ਨੂੰ ਬੰਧਵਾ ਲੈਣ ਵਾਲੇ ਦਾਮੋਦਰ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਫਿਰ ਉਹ ਸਦਾ ਸਦਾ ਦਇਆਲੂ ਨੇ, ਜੀਵਾਂ ਦੇ ਉੱਪਰ ਦਇਆਲਤਾ ਕਰਨ ਵਾਲੇ ਨੇ। ਐਸੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਆਰਾਧਨਾ ਕਰੋ।
1: ਗੋਬਿੰਦ ਕਰਤ ਸੁਹਾਵਾ,
0: ਭਾਈ ਗੋਬਿੰਦ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰਤ ਬੰਦਗੀ ਕਰਦਿਆਂ ਹੋਇਆਂ ਸੁਹਾਵਾ ਸ਼ੋਭਨੀ ਹੋਈਦਾ, ਸਫਲੇ ਹੋ ਜਾਈਦਾ ਹੈ ਜੀਓ।
1: ਕਹੋ ਨਾਨਕ ਸਭ ਕੀ ਹੋਏ ਰੇ ਨਾ।
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਫਿਰ ਵਿਕਾਰਾਂ ਨੂੰ ਛੱਡ ਕੇ ਮਾਣ ਨਹੀਂ ਕਰਨਾ ਕਿ ਮੈਂ ਵਿਕਾਰ ਛੱਡੇ ਨੇ, ਬਲਕਿ ਸਾਰੇ ਸਾਧੂ ਜਨਾ ਸੰਤ ਜਨਾ ਸਤ ਸੰਗਤ ਦੀ ਚਰਨਾਂ ਦੀ ਧੂੜ ਹੋ ਕਰਕੇ ਭਾਵ ਨਿਮਰਤਾ ਧਾਰਨ ਕਰਕੇ ਰੱਖਣੀ ਹੈ।
1: ਹਰ ਦਰਸ ਸਮਾਵਾ,
0: ਤੇ ਹਰ ਹਰ ਹਰ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਦਰਸ ਸਰੂਪ ਦੇ ਵਿੱਚ ਸਮਾਵਾ ਸਮਾਇਆ ਹੀ ਰਵੇ, ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣ ਕਰਕੇ ਸਿਮਰਨ ਕਰਦਾ ਰਵੇ ਤੇ ਨਾਮ ਰੂਪੀ ਸਰੂਪ ਦੇ ਵਿੱਚ ਹੀ ਸਦਾ ਸਮਾਇਆ ਰਵੇ, ਅਭੇਦ ਹੋਇਆ ਰਵੇ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਭਾਈ ਆਪਣਿਆਂ ਪੂਰਿਆਂ ਸਤਿਗੁਰਾਂ ਤੋਂ ਸਦਾ ਹੀ ਕੁਰਬਾਨ ਬਲਿਹਾਰ ਜਾਣਾ ਕਰੀਏ।
1: ਪ੍ਰਗਟ ਪ੍ਰਤਾਪ ਕੀਓ ਨਾਮ ਕੋ,
0: ਜਿਸ ਪੂਰਿਆਂ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਧਰਤੀ ਦੇ ਉੱਪਰ ਸ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਨਾਮ ਦਾ ਪ੍ਰਤਾਪ ਪ੍ਰਗਟ ਕਰ ਦਿੱਤਾ ਹੈ। ਸਾਧ ਸੰਗਤ ਜੀ, ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਨਾ ਇਵੇਂ ਸਭਨਾਂ ਨੂੰ ਨਾਮ ਜਪਣ ਦਾ ਹੁਕਮ ਨਹੀਂ ਸੀ, ਸਾਰਿਆਂ ਨੂੰ ਵੇਦ ਵਿਦਿਆ ਪੜ੍ਹਨੇ ਦਾ, ਸ਼ਾਸਤਰ ਸਿਮਰਤੀਆਂ ਪੜ੍ਹਨੇ ਦਾ ਹੁਕਮ ਨਹੀਂ ਸੀ। ਆ ਗਿਆ ਇਹ ਸੀ, ਜਿਹੜਾ ਬ੍ਰਾਹਮਣ ਹੈ ਇਹ ਵੇਦਾਂ ਨੂੰ ਸ਼ਾਸਤਰਾਂ ਨੂੰ ਪੁਰਾਣਾਂ ਨੂੰ ਪੜ੍ਹੇ ਤੇ ਪੜ੍ਹਾਵੇ। ਖੱਤਰੀ ਪੜ੍ਹ ਤੇ ਸਕਦਾ ਪਰ ਅੱਗੇ ਕਿਸੇ ਨੂੰ ਪੜ੍ਹਾ ਨਹੀਂ ਸਕਦਾ। ਜਿਹੜਾ ਸ਼ੂਦਰ ਹੈ ਉਹ ਨਾ ਪੜ੍ਹ ਸਕਦਾ ਨਾ ਸੁਣ ਸਕਦਾ, ਵੈਸ਼ ਸੁਣ ਤੇ ਸਕਦਾ ਪਰ ਪੜ੍ਹ ਨਹੀਂ ਸਕਦਾ। ਇਸ ਪ੍ਰਕਾਰ ਵੈਸ਼ ਵੀ ਅਨਪੜ੍ਹ ਤੇ ਸ਼ੂਦਰ ਵੀ ਅਨਪੜ੍ਹ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਆ ਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ, ਸਾਂਝਾ ਉਪਦੇਸ਼ ਦੇ ਕਰਕੇ ਤੇ ਸਭਨਾਂ ਨੂੰ ਸਾਧ ਸੰਗਤ ਜੀ ਨਾਮ ਜਪਾਇਆ। ਪਹਿਲਾਂ ਸਭਨਾਂ ਨੂੰ ਨਾਮ ਜਪਣੇ ਦਾ ਅਧਿਕਾਰ ਹੀ ਨਹੀਂ ਸੀ, ਹੱਕ ਨਹੀਂ ਸੀ। ਇੱਥੋਂ ਤੱਕ ਮਨੂ ਸਿਮਰਤੀ ਵਿੱਚ ਲਿਖਿਆ ਹੈ, ਜੇ ਸ਼ੂਦਰ ਮੁੱਖ ਚੋਂ ਨਾਮ ਜਪੇ ਨਾ ਉਸ ਦੀ ਜ਼ੁਬਾਨ ਕੱਟ ਦਿੱਤੀ ਜਾਵੇ, ਜਾਂ ਫਿਰ ਜ਼ੁਬਾਨ ਵਿੱਚ ਮੇਖ ਕਿੱਲ ਠੋਕ ਦਿੱਤਾ ਜਾਵੇ, ਪੱਕੇ ਤੌਰ ਤੇ ਜ਼ੁਬਾਨ ਬੰਨ ਦਿੱਤੀ ਜਾਵੇ, ਕਿੱਲ ਦੇ ਨਾਲ ਮੁੜ ਕਦੇ ਬੋਲੇ ਹੀ ਨਾ। ਜੇ ਸ਼ੂਦਰ ਦੇ ਕੰਨਾਂ ਵਿੱਚ ਰਾਮ ਦੇ ਨਾਮ ਦੀ ਆਵਾਜ਼ ਪੈ ਜੇ ਨਾ ਤੇ ਗਰਮ ਸਿੱਕਾ ਢਾਲ ਕੇ ਉਸ ਦੇ ਕੰਨਾਂ ਵਿੱਚ ਪਾ ਦੇਣਾ ਚਾਹੀਦਾ। ਸਾਧ ਸੰਗਤ ਜੀ, ਇਸੇ ਪ੍ਰਕਾਰ ਜੇ ਕਿਸੇ ਦੇ ਮੂੰਹੋਂ ਰਾਮ ਨਿਕਲ ਗਿਆ ਤੇ ਸਿੱਕਾ ਘਾਲ ਕੇ ਲੋਹਾ ਘਾਲ ਕੇ ਉਸਦੇ ਮੂੰਹ ਵਿੱਚ ਪਾ ਦਿੱਤਾ ਗਿਆ, ਹਜ਼ਾਰਾਂ ਲੋਕ ਬੇਕਸੂਰੇ ਇਹਦਾ ਮਾਰੇ ਗਏ। ਕਾਰਨ ਕਿ ਇਹਨੇ ਰੱਬ ਦਾ ਨਾਮ ਕਿਉਂ ਲੈ ਲਿਆ। ਹੁਣ ਸ਼ੂਦਰ ਵਿਚਾਰਾ ਆਪਣੇ ਸੁਭਾਅ ਤੁਰਿਆ ਜਾਂਦਾ ਹੈ ਤੇ ਬ੍ਰਾਹਮਣ ਜਾਣ ਬੁੱਝ ਕੇ ਵੀ ਉਹਦੇ ਲਾਗੇ ਕਹਿ ਦੇਵੇ ਰਾਮ ਰਾਮ, ਤੇ ਬ੍ਰਾਹਮਣ ਨਿਰਦੋਸ਼ ਮੰਨਿਆ ਜਾਂਦਾ ਸੀ ਤੇ ਸ਼ੂਦਰ ਗੁਨਾਹਗਾਰ ਮੰਨਿਆ ਜਾਂਦਾ ਸੀ ਕਿ ਬ੍ਰਾਹਮਣ ਨੇ ਬੋਲਿਆ ਤੇ ਇਹਨੇ ਸੁਣਿਆ ਕਿਉਂ, ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦੇਣਾ। ਐਸੀ ਵੱਡੀ ਭਾਰੀ ਈਰਖਾ ਦੁਨੀਆਂ ਦੇ ਅੰਦਰ ਚੱਲਦੀ ਸੀ। ਇਸ ਪ੍ਰਕਾਰ ਮਨੁੱਖਤਾ ਦੇ ਅੰਦਰ ਕੋਈ ਬਰਾਬਰਤਾ ਭਾਵ ਦਾ ਭਾਵ ਨਹੀਂ ਸੀ, ਜਾਤ ਵਰਣਾ ਦੇ ਅੰਦਰ ਦੁਨੀਆਂ ਤੇ ਸੰਸਾਰ ਵੰਡਿਆ ਪਿਆ ਸੀ। ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਏ, ਚਾਰੇ ਵਰਣਾਂ ਨੂੰ ਸਾਂਝਾ ਉਪਦੇਸ਼ ਦੇ ਕਰਕੇ ਸਾਰਿਆਂ ਨੂੰ ਅੰਮ੍ਰਿਤ ਨਾਮ ਜਪਾਇਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪ੍ਰਗਟ ਪ੍ਰਤਾਪ ਕੀਓ ਨਾਮ ਕੋ, ਐਸੇ ਸਤਿਗੁਰਾਂ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ ਜਿਨ੍ਹਾਂ ਨੇ ਪ੍ਰਿਥਵੀ ਮੰਡਲ ਦੇ ਉੱਪਰ ਆ ਕਰਕੇ ਅੰਮ੍ਰਿਤ ਨਾਮ ਦਾ ਜੋ ਪ੍ਰਤਾਪ ਪ੍ਰਗਟ ਕਰ ਦਿੱਤਾ ਹੈ। ਭਾਈ ਇਸ ਨੂੰ ਬ੍ਰਾਹਮਣ ਵੀ ਜਪੇ, ਖੱਤਰੀ ਵੀ ਜਪੇ, ਵੈਸ਼ ਵੀ ਜਪੇ, ਸ਼ੂਦਰ ਵੀ ਜਪੇ, ਬਾਲਕ ਵੀ ਜਪੇ, ਬਿਰਧ ਵੀ ਜਪੇ, ਜਵਾਨ ਵੀ ਜਪੇ, ਇਸਤਰੀ ਵੀ ਜਪੇ, ਪੁਰਖ ਵੀ ਜਪੇ, ਇਸ ਨੂੰ ਮਾਨਵ ਜਪੇ, ਦਾਨਵ ਜਪੇ, ਗੰਧਰਵ ਜਪੇ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰਾਕਸ਼ਸਾਂ ਨੂੰ ਵੀ ਨਾਮ ਜਪਾਇਆ। ਦੇਵਲੂਤ ਦੇ ਦੇਸ਼ ਵਿੱਚ ਗਏ ਨੇ ਨਾ, ਸਭ ਰਾਕਸ਼ ਕੋ ਨਾਮ ਜਪਾਇਓ, ਕੇਤਕ ਦਿਨ ਤਹਿ ਰਹੇ ਗੁਸਾਈ, ਗੁਰ ਸਿੱਖੀ ਕੀ ਰੀਤ ਚਲਾਈ, ਆਮਿਖ ਖਾਨ ਤਿਨਹਿ ਤਜਵਾਇਓ, ਸਭ ਰਾਖਸ਼ ਕੋ ਨਾਮ ਜਪਾਇਓ। ਤਮੋ ਗੁਣੀ ਬਿਰਤੀ ਦਾ ਤਿਆਗ ਕਰਵਾ ਕਰਕੇ ਤੇ ਰਾਖਸ਼ਾਂ ਨੂੰ ਵੀ ਨਾਮ ਜਪਾਇਆ। ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਨਾਮ ਦਾ ਪ੍ਰਤਾਪ ਪ੍ਰਗਟ ਕੀਤਾ। ਦੇਵਲੂਤ ਨੂੰ ਆਖਿਆ, ਦੇਖ ਇਸ ਦੈਂਤ ਕੁਲ ਦੇ ਵਿੱਚ ਭਗਤ ਪ੍ਰਹਿਲਾਦ ਜੀ ਹੋਏ ਨੇ ਜਿਨ੍ਹਾਂ ਨੇ ਨਾਮ ਜਪਿਆ ਤੇ ਕੇਵਲ ਮੁਕਤੀ ਨੂੰ ਪਾਇਆ ਹੈ। ਇਸੇ ਪ੍ਰਕਾਰ ਦੇਵ ਕੁਲ ਦੇ ਵਿੱਚ ਭਗਤ ਭਪੀਖਣ ਜੀ, ਵਾਹਿਗੁਰੂ ਦੈਂਤ ਕੁਲ ਦੇ ਅੰਦਰ ਭਗਤ ਭਪੀਖਣ ਜੀ ਹੋਏ ਨੇ, ਦੈਂਤ ਰਾਵਣ ਦੇ ਭਰਾ। ਇੱਕ ਤੇ ਹਰਨਾਕਸ਼ ਦੈਂਤ ਦਾ ਪੁੱਤਰ ਭਗਤ ਵੱਡਾ ਹੋਇਆ, ਇਸੇ ਪ੍ਰਕਾਰ ਭਪੀਖਣ ਭਗਤ ਵੱਡਾ ਹੋਇਆ ਦੈਂਤ ਦਾ ਭਰਾ ਹੋ ਕਰਕੇ। ਉਹਨਾਂ ਨੇ ਨਾਮ ਜਪਿਆ ਕੇਵਲ ਮੋਖ ਨੂੰ ਪਾਇਆ, ਮੁਕਤੀ ਨੂੰ ਪਾਇਆ। ਦੇਵਲੂਤ ਤੂੰ ਵੀ ਨਾਮ ਜਪ ਮੁਕਤੀ ਨੂੰ ਪਾਵੇਂਗਾ। ਸਾਧ ਸੰਗਤ ਜੀ, ਦੇਵਲੂਤ ਦੇ ਰਾਜ ਵਿੱਚ ਥਾਂ ਥਾਂ ਤੇ ਸਤਿਗੁਰੂ ਜੀ ਨੇ ਹੁਕਮ ਦੇ ਕਰਕੇ ਧਰਮਸ਼ਾਲਾ ਬਣਵਾ ਦਿੱਤੀਆਂ। ਸਵੇਰੇ ਸ਼ਾਮ ਕੀਰਤਨ ਹੋਣ ਲੱਗੇ, ਕੀਰਤਨ ਦੀਆਂ ਗੁਜਾਰਾਂ ਪੈਂਦੀਆਂ ਨੇ, ਕਥਾ ਵਿਚਾਰਾਂ ਹੋਣ ਲੱਗੀਆਂ, ਲੋੜਵੰਦਾਂ ਵਾਸਤੇ ਲੰਗਰ ਲਵਾ ਦਿੱਤੇ, ਇਸੇ ਪ੍ਰਕਾਰ ਵਸਤਰਾਂ ਦਾ ਦਾਨ ਦਵਾ ਦਿੱਤਾ, ਵੱਡੀਆਂ ਭਾਰੀਆਂ ਰਹਿਮਤਾਂ ਕਰ ਦਿੱਤੀਆਂ। ਜਿੱਥੇ ਮਨੁੱਖਾਂ ਦੇ ਅੰਦਰ ਨਾਮ ਦੀ ਮਹਿਮਾ ਪ੍ਰਗਟ ਕੀਤੀ, ਦੇਵਲੂਤ ਦੇ ਰਾਜ ਵਿੱਚ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੈਂਤਾਂ ਦੇ ਵਿੱਚ ਵੀ ਨਾਮ ਦਾ ਪ੍ਰਤਾਪ ਪ੍ਰਗਟ ਕਰ ਦਿੱਤਾ। ਬਲਿਹਾਰ ਕੁਰਬਾਨ ਜਾਈਏ ਪੂਰਿਆਂ ਸਤਿਗੁਰਾਂ ਤੋਂ, ਜਿਨ੍ਹਾਂ ਨੇ ਜਗਤ ਦੇ ਅੰਦਰ ਸਰਬਤ ਮਨੁੱਖਤਾ ਦੇ ਅੰਦਰ, ਇਸਤਰੀਆਂ ਪੁਰਖਾਂ ਦੇ ਅੰਦਰ, ਚਾਰੇ ਵਰਣਾ ਚਾਰੇ ਆਸ਼ਰਮਾਂ ਦੇ ਅੰਦਰ ਨਾਮ ਦੇ ਪ੍ਰਤਾਪ ਨੂੰ ਪ੍ਰਗਟ ਕੀਤਾ ਹੈ। ਐਸੇ ਜਿਹੜੇ ਪਰਮੇਸ਼ਰ ਜੀ ਨੇ ਆਪ ਰਖਵਾਲੇ ਹੋ ਕਰਕੇ ਸਰਬਤ ਜੀਆਂ ਦੇ ਤਾਂ ਹੀ ਰੱਖਣਾ ਕਰਦੇ ਹਨ ਜੀਓ, ਵਿਸ਼ਰਾਮ ਦੇ ਕਰਕੇ ਗੁਰ ਪਰਮੇਸ਼ਰ ਜੀ ਫਰਮਾਉਂਦੇ ਹਨ,
1: ਸੇਵਕ ਦਾਸ ਆਪਣੇ।
0: ਭਾਈ ਇਹ ਪੂਰਿਆਂ ਸਤਿਗੁਰਾਂ ਦੀ ਵਡਿਆਈ ਹੈ ਜਿਨ੍ਹਾਂ ਨੇ ਆਪਣੇ ਸੇਵਕਾਂ ਨੂੰ ਕਿਰਪਾਲਤਾ ਕਰਕੇ ਨਿਰਭਉ ਕਰ ਦਿੱਤਾ, ਆਪਣੇ ਦਾਸਾਂ ਨੂੰ ਡਰ ਤੋਂ ਰਹਿਤ ਕਰ ਦਿੱਤਾ ਹੈ ਜੀਓ।
1: ਸਗਲੇ ਦੁੱਖ ਵਿਦਾਰਾ,
0: ਇਸ ਪ੍ਰਕਾਰ ਜਿੱਥੇ ਆਪਣਿਆਂ ਦਾਸਾਂ ਨੂੰ ਨਿਰਭਉ ਕਰ ਦਿੱਤਾ, ਆਪਣਿਆਂ ਸੇਵਕਾਂ ਦੇ ਸਾਰੇ ਜਿਹੜੇ ਦੁੱਖ ਸਨ ਨਾ, ਉਹ ਵਿਦਾਰਾ ਨਾਸ ਕਰ ਦਿੱਤੇ ਨੇ। ਜਨਮ ਮਰਨ ਦੇ ਦੁੱਖ, ਸਰੀਰ ਦੇ ਦੁੱਖ, ਮਾਨਸਿਕ ਦੁੱਖ, ਜਮਾਂ ਦੇ ਦੁੱਖ, ਗਰਭ ਜੂਨੀਆਂ ਦੇ ਦੁੱਖ, ਵਿਕਾਰਾਂ ਦੇ ਦੁੱਖ, ਇਸੇ ਪ੍ਰਕਾਰ ਪੰਜ ਕਲੇਸ਼ਾਂ ਦੇ ਦੁੱਖ, ਆਦੀਆਂ ਵਿਆਦੀਆਂ ਉਪਾਧੀਆਂ ਦੇ ਦੁੱਖ, ਜੜ ਮਾਇਆ ਚੇਤਨ ਮਾਇਆ ਦੇ ਬੰਧਨਾਂ ਦੇ ਦੁੱਖ, ਸਾਰੇ ਦੁੱਖ ਵਿਦਾਰ ਦਿੱਤੇ ਨੇ ਇਸੇ ਪ੍ਰਕਾਰ।
1: ਨਿਰਭਉ ਕੀਏ ਸੇਵਕ ਦਾਸ ਆਪਣੇ,
0: ਪਰਮੇਸ਼ਰ ਜੀ ਨੇ ਆਪਣਿਆਂ ਦਾਸਾਂ ਨੂੰ ਤੇ ਸੇਵਕਾਂ ਨੂੰ ਨਿਰਭਉ ਕਰ ਦਿੱਤਾ। ਕਿਵੇਂ ਨਿਰਭਉ ਕੀਤਾ? ਸਗਲੇ ਦੁੱਖ ਵਿਦਾਰੇ, ਸਾਰੇ ਰੋਗਾਂ ਦਾ ਨਾਸ ਕਰਕੇ। ਤੇ ਦੂਸਰਾ ਅਰਥ ਬਣੇਗਾ ਨਿਰਭਉ ਕੀਏ ਸੇਵਕ, ਜਿਹੜਾ ਦਾਸ ਅਨਵੈ ਕਰਕੇ ਅੱਗੇ ਲੱਗੇਗਾ ਵਿਸ਼ਰਾਮ ਤੋਂ, ਆਪਣੇ ਪਹਿਲਾਂ ਲੱਗੇਗਾ। ਪਰਮੇਸ਼ਰ ਜੀ ਨੇ ਪੂਰਿਆਂ ਸਤਿਗੁਰਾਂ ਨੇ ਆਪਣਿਆਂ ਸੇਵਕਾਂ ਨੂੰ ਨਿਰਭਉ ਕਰ ਦਿੱਤਾ ਹੈ।
1: ਉਪਾਉ ਤਿਆਗ ਜਨ ਸਗਲੇ,
0: ਜਿਨ੍ਹਾਂ ਨੇ ਦਾਸਾ ਭਾਵ ਨੂੰ ਧਾਰਨ ਕੀਤਾ ਉਹਨਾਂ ਸਾਰਿਆਂ ਦਾਸਾਂ ਦੇ ਸਾਰੇ ਜਿਹੜੇ ਦੁੱਖ ਸਨ ਉਹ ਨਾਸ਼ ਕਰ ਦਿੱਤੇ ਹਨ ਜੀਓ।
1: ਕਮਲ ਰਿਧ ਧਾਰਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਸਤਿਗੁਰੂ ਜੀ ਦੀਆਂ ਸੇਵਕਾਂ ਨੂੰ ਕੋਈ ਹੋਰ ਯਤਨ ਨਹੀਂ ਕਰਨੇ ਪੈਂਦੇ? ਇਹ ਜਲ ਧਾਰੇ, ਇਹ ਤੀਰਥ, ਇਹ ਬ੍ਰਤ, ਇਹ ਨੇਮ, ਇਹ ਸੰਜਮ, ਜਾਂ ਇਸੇ ਪ੍ਰਕਾਰ ਮਹਾਰਾਜ ਕੋਈ ਹੋਰ ਯਤਨ ਨਹੀਂ ਕਰਨਾ ਪੈਂਦਾ ਤਰਨ ਵਾਸਤੇ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਹਨ ਜੀਓ।
1: ਨਾਨਕ ਉਪਾਉ ਤਿਆਗ ਜਨ ਸਗਲੇ,
0: ਵਾਹਿਗੁਰੂ ਜੀ ਦੇ ਪਿਆਰਿਆਂ ਨੇ ਹੋਰ ਸਾਰਿਆਂ ਯਤਨਾਂ ਨੂੰ ਤਿਆਗ ਦਿੱਤਾ, ਕਿਸੇ ਹੋਰ ਯਤਨ ਨੂੰ ਕਰਨੇ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ ਹੈ।
1: ਚਰਨ ਕਮਲ ਰਿਧ ਧਾਰਾ,
0: ਕਿਉਂਕਿ ਉਹਨਾਂ ਪੂਰਿਆਂ ਸਤਿਗੁਰਾਂ ਦੀਆਂ ਚਰਨਾਂ ਨੂੰ ਆਪਣਿਆਂ ਹਿਰਦਿਆਂ ਦੇ ਅੰਦਰ ਧਾਰਨ ਕਰ ਲਿਆ, ਪੂਰਿਆਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੇ ਨੇ, ਹਿਰਦੇ 'ਚ ਧਾਰਨ ਕਰਕੇ ਰੱਖਦੇ ਨੇ। ਜਿਹਨੇ ਨਾਮ ਰੂਪੀ ਬਾਣੀ ਰੂਪੀ ਚਰਨ ਹਿਰਦੇ 'ਚ ਧਾਰਨ ਕਰ ਲਏ, ਹੋਰ ਕੋਈ ਯਤਨ ਨਹੀਂ ਕਰਨਾ ਪੈਂਦਾ ਹੈ ਤਿੰਨਾਂ ਦੇ ਤਾਈ।
1: ਪ੍ਰਾਨ ਆਧਾਰ ਮੀਤ ਸਾਜਨ ਪ੍ਰਭ,
0: ਮਹਾਰਾਜ ਉਹਨਾਂ ਦਾ ਵਾਹਿਗੁਰੂ ਜੀ ਦੇ ਨਾਲ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਮਿਲੇ ਹੋਏ ਨਾਮ ਦੇ ਨਾਲ ਪਿਆਰ ਕਿੰਨਾ ਕੁ ਹੁੰਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਪ੍ਰਾਨ ਆਧਾਰ, ਭਾਈ ਉਹਨਾਂ ਦੇ ਪ੍ਰਾਣਾਂ ਦਾ ਆਧਾਰ ਆਸਰਾ ਹੀ ਅੰਮ੍ਰਿਤ ਨਾਮ ਨੂੰ ਜਾਣਿਆ ਹੈ। ਮੀਤ ਸਾਜਨ ਪ੍ਰਭ, ਪ੍ਰਭੂ ਪਰਮੇਸ਼ਰ ਜੀ ਨੂੰ ਇਸ ਲੋਕ ਦਾ ਮਿੱਤਰ ਜਾਣਿਆ ਤੇ ਪਰਲੋਕ ਦਾ ਸੱਜਣ ਜਾਣਿਆ ਹੈ, ਸਖਾ ਜਾਣਿਆ ਹੈ ਜੀਓ। ਇੱਕੋ ਇੱਕ ਵਾਹਿਦ ਹਸਤੀ, ਇੱਕ ਓਅੰਕਾਰ, ਪਰਮੇਸ਼ਰ ਜੀ ਦਾ ਨਾਮ ਏਕਤਾ ਦੇ ਘਰ ਵਿੱਚ ਆ ਕੇ ਅਰਥਾਤ ਮਨ ਦੀ ਦਵੈਤ ਨੂੰ ਨਾਸ਼ ਕਰਕੇ ਮਨ ਦੀ ਇਕਾਗਰਤਾ ਦੇ ਨਾਲ ਜਪਦੇ ਹਨ। ਸਤਿਗੁਰੂ ਗੁਰਦੇਵ ਪਿਤਾ ਜੀ ਬਚਨ ਕਰਦੇ ਨੇ, ਸਦਾ ਇਵੇਂ ਨਿਸ਼ਚਾ ਰੱਖਦੇ ਨੇ ਕਿ ਮੇਰਾ ਦਾਸ ਦਾ ਜਿਹੜਾ ਠਾਕੁਰ ਪਰਮੇਸ਼ਰ ਹੈ ਨਾ, ਇਹ ਸਾਰਿਆਂ ਤੋਂ ਉੱਚਾ ਹੈ। ਪਰਮੇਸ਼ਰ ਜੀ ਸਾਰਿਆਂ ਤੋਂ ਉੱਚੇ ਨੇ, ਸਭਨਾਂ ਤੋਂ ਵੱਡੇ ਨੇ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਇਸੇ ਪ੍ਰਕਾਰ ਮੈਂ ਪੇਖਿਓ ਰੀ ਉੱਚਾ ਮੋਹਨ, ਸਭ ਤੇ ਉੱਚਾ 33 ਕਰੋੜ ਦੇਵਤੇ ਦਾਨਵ ਮਾਨਵ ਗੰਧਰਵ ਜਿਸ ਦੇ ਸਦਰਸ਼ ਨਹੀਂ ਹੋ ਸਕਦੇ, ਤ੍ਰਿਦੇਵ ਸ਼ਿਵਜੀ ਬ੍ਰਹਮਾ ਵਿਸ਼ਨੂੰ ਵੀ ਜਿਸ ਦੇ ਅਧੀਨ ਨੇ, ਤੇ ਜੋ ਪਰਮੇਸ਼ਰ ਜੀ ਸਾਰਿਆਂ ਤੋਂ ਉੱਚੇ ਨੇ। ਇਸ ਪ੍ਰਕਾਰ ਪਰਮੇਸ਼ਰ ਜੀ ਨੂੰ ਸਭ ਤੋਂ ਉੱਚਾ ਵੱਡਾ ਜਾਣ ਕਰਕੇ ਸ਼ਰਨ ਵਿੱਚ ਪਏ ਰਹਿੰਦੇ ਹਨ।
1: ਨਮਸਕਾਰ
0: ਤੇ ਪਰਮੇਸ਼ਰ ਜੀਆਂ ਦੇ ਸਨਮੁਖ ਬਾਰ ਬਾਰ ਨਮਸਕਾਰ ਕਰਦੇ ਨੇ, ਡੰਡੌਤ ਵੰਦਨਾ ਕਰਦੇ ਨੇ, ਅੰਜਲੀ ਕਰਦੇ ਨੇ, ਮਸਤਕ ਟੇਕਦੇ ਨੇ, ਬਾਰ ਬਾਰ ਪਰਮੇਸ਼ਰ ਜੀ ਦੇ ਤਾਂ ਹੀ ਨਮਸਕਾਰਾਂ ਹੀ ਕਰਦੇ ਹਨ ਜੀਓ, ਕਿਉਂਕਿ ਮਸਤਕ ਟੇਕਣ ਦੇ ਨਾਲ ਜਿਹੜੇ ਮਸਤਕ ਦੇ ਮੱਥੇ ਦੇ ਜੀਵ ਦੇ ਪਾਪ ਕਰਮਾਂ ਕਰਕੇ ਪੂਰਬਲੇ ਸੰਚਿਤ ਕਰਮਾਂ ਕਰਕੇ ਮਾੜੇ ਲੇਖ ਲਿਖੇ ਨੇ ਨਾ, ਉਹ ਬਦਲ ਕੇ ਸਿੱਧੇ ਹੋ ਜਾਂਦੇ ਨੇ। ਇਸ ਕਰਕੇ ਬਾਰ ਬਾਰ ਬਾਰ ਬਾਰ ਨਮਸਕਾਰਾਂ ਹੀ ਕਰਦੇ ਹਨ ਜੀਓ।
1: ਮਹੱਲਾ ਪੰਜਵਾਂ
0: ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ

0: ਵਾਹਿਗੁਰੂ ਜੀ ਦੇ ਪਿਆਰੇ, ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਕਿਉਂ ਨਹੀਂ ਪੂਜਦੇ? ਦੁਨੀਆਂ ਦੇ ਅੰਦਰ ਬਹੁਤ ਸਾਰੇ ਲੋਕ ਦੇਵੀਆਂ ਦੀ ਪੂਜਾ ਕਰਦੇ ਨੇ, ਕੋਈ ਜਵਾਲਾਮੁਖੀ ਦੀ, ਕੋਈ ਬੰਗਲਾਮੁਖੀ ਦੀ ਸਾਧਨਾ ਕਰਦਾ ਹੈ, ਇਸੇ ਪ੍ਰਕਾਰ ਕੋਈ ਦੁਰਗਾ ਦੀ ਸਾਧਨਾ ਕਰਦਾ, ਕੋਈ ਕਾਲਕਾ ਦੀ, ਕੋਈ ਚੰਡੀ ਦੀ, ਇਸੇ ਪ੍ਰਕਾਰ ਜਿਹੜੀਆਂ ਨੌ ਦੁਰਗਾ ਕਹੀਆਂ ਜਾਂਦੀਆਂ ਨੇ ਉਹ ਪੂਜੀਆਂ ਜਾਂਦੀਆਂ ਨੇ, ਸਨਾਤਨ ਮਤ ਦੇ ਅੰਦਰ ਛੇ ਈਸ਼ਵਰ ਛੇ ਪਰਮੇਸ਼ਰ ਕਹੇ ਜਾਂਦੇ ਨੇ ਉਹ ਪੂਜੇ ਜਾਂਦੇ ਨੇ, ਵਿਸ਼ਨੂੰ ਜੀ ਸ਼ਿਵ ਜੀ ਵਿਸ਼ੇਸ਼ ਕਰਕੇ ਪੂਜੇ ਜਾਂਦੇ ਨੇ, ਗਣੇਸ਼ ਦਾ ਪੂਜਨ ਹਰ ਕਰਮ ਤੋਂ ਪਹਿਲਾਂ ਹੁੰਦਾ ਹੈ, ਫਿਰ ਜਿਹੜੇ ਗੁਰਮੁਖ ਪਿਆਰੇ ਨੇ ਇਹ ਕਿਉਂ ਨਹੀਂ ਕਿਸੇ ਹੋਰ ਨੂੰ ਪੂਜਦੇ? ਤੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਬਿਨ ਹਰ ਹੈ ਕੋ ਕਹਾ ਬਤਾਵਹੁ।
0: ਭਾਈ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਹਰੀ ਪਰਮੇਸ਼ਰ ਵਰਗਾ ਹੋਰ ਕੋਈ ਹੈ? ਜੇ ਹੈ ਤੇ ਫਿਰ ਕਹਾ ਦੱਸੋ ਕਿੱਥੇ ਹੈ, ਬਤਾਵਹੁ ਦੱਸੋ ਤਾਂ ਸਹੀ ਕਿ ਵਾਹਿਗੁਰੂ ਜੀ ਵਰਗਾ ਹੋਰ ਕੋਈ ਹੈ ਕਿੱਥੇ? ਚਾਹੇ ਦੇਵੀਆਂ ਨੇ ਚਾਹੇ ਦੇਵਤੇ ਨੇ, ਇਹ ਸਾਰੇ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਨੇ ਉਪਜਾਇਆ ਹੈ, ਬਣਾਇਆ ਹੈ, ਇਹਨਾਂ ਨੂੰ ਵਾਹਿਗੁਰੂ ਜੀ ਨੇ ਸੰਸਾਰ ਦੀ ਕਲਿਆਣ ਵਾਸਤੇ ਅਵਤਾਰਾਂ ਨੂੰ ਡਿਊਟੀਆਂ ਲਾ ਕਰਕੇ ਧਰਤੀ ਤੇ ਭੇਜਿਆ ਹੈ, ਇਹ ਸਾਰੇ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਧਰਤੀ ਦੇ ਉੱਪਰ ਆਉਣ ਵਾਲੇ ਨੇ, ਤੇ ਵਾਹਿਗੁਰੂ ਜੀ ਸਭਨਾਂ ਦੇ ਮਾਲਕ ਸਭਨਾਂ ਨੂੰ ਭੇਜਣ ਵਾਲੇ ਨੇ। ਐਸਾ ਪਰਮੇਸ਼ਰ ਜੋ 33 ਕਰੋੜ ਦੇਵਤੇ, 96 ਕਰੋੜ ਦੇਵੀਆਂ, 84 ਸਿੱਧ, 64 ਯੋਗਣੀਆਂ, 7 ਰਿਸ਼ੀ, 9 ਮੁਨੀ, 125 ਲੱਖ ਪੈਗੰਬਰ ਦੇ ਅਵਤਾਰਾਂ ਨੂੰ ਪੈਦਾ ਕਰਨ ਵਾਲੇ ਨੇ, ਐਸੇ ਪਰਮੇਸ਼ਰ ਜੀ ਵਰਗਾ ਹੈ ਕੋਈ ਹੋਰ? ਜਿਸ ਪਰਮੇਸ਼ਰ ਜੀ ਨੇ ਆਪਣੇ ਹੁਕਮ ਦੇ ਨਾਲ ਇੱਕ ਵਚਨ ਦੇ ਨਾਲ ਓਅੰਕਾਰ ਉਚਾਰਿਆ ਤੇ ਕਰੋੜਾਂ ਬ੍ਰਹਿਮੰਡ ਪੈਦਾ ਕਰ ਦਿੱਤੇ, ਐਸੇ ਪਰਮੇਸ਼ਰ ਜੀ ਵਰਗਾ ਹੈ ਕੋਈ ਹੋਰ? ਜੇ ਕੋਈ ਹੈ ਤੇ ਦੱਸੋ ਕਿੱਥੇ ਹੈ? ਅਰਥਾਤ ਜੈਸਾ ਤੂੰ ਤੈਸਾ ਤੂਹੀ, ਕਿਆ ਉਪਮਾ ਦੀ ਜੈ, ਪਰਮੇਸ਼ਰ ਜੀ ਵਰਗਾ ਹੋਰ ਕੋਈ ਦੂਸਰਾ ਕਿਸੇ ਵੀ ਅਵਰ ਅਸਥਾਨ ਤੇ ਨਹੀਂ ਹੈ ਜੀਓ।
1: ਸੁਖ ਸਮੂਹ ਕਰੁਣਾ ਮੈਂ ਕਰਤਾ,
0: ਪਰਮੇਸ਼ਰ ਜੀ ਸਮੂਹ ਸੁਖਾਂ ਦੇ ਦਾਤੇ ਨੇ, ਫਿਰ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਨੇ, ਕਰੁਣਾ ਮੈਂ ਕਿਰਪਾ ਦਾ ਹੀ ਸਰੂਪ ਹਨ ਜੀਓ।
1: ਇਸ ਪ੍ਰਭ ਸਦਾ ਧਿਆਵਹੁ,
0: ਐਸੇ ਪ੍ਰਭੂ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਗਿਆਸੂ ਜਨੋ, ਤੁਸੀਂ ਵੀ ਧਿਆਉਣਾ ਕਰੋ। ਸਤਿਗੁਰੂ ਜੀ ਦੀ ਗੁਰਬਾਣੀ ਦੇ ਸਿਧਾਂਤ ਨੇ, ਪੂਜਹੁ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕੇਵਲ ਤਾਂ ਕੇਵਲ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਸ ਪ੍ਰਕਾਰ ਦਾ ਨਿਯਮ ਨਿਭਾਉਣਾ ਹੈ ਤੇ ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪੂਜਣਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇੱਕ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਸਦਾ ਸਦਾ ਧਿਆਉਣਾ ਕਰੋ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਮਹਾਰਾਜ ਤੇ ਵਾਹਿਗੁਰੂ ਜੀ ਦਾ ਬਲ ਕਿੰਨਾ ਕੁ ਹੈ, ਸ਼ਕਤੀ ਕਿੰਨੀ ਕੁ ਹੈ, ਸਮਰੱਥਾ ਕਿੰਨੀ ਕੁ ਹੈ, ਹਜ਼ੂਰ ਫਰਮਾਉਂਦੇ ਭਾਈ ਇੰਨੀ ਜ਼ਿਆਦਾ ਕਿ ਜੋ ਕਥਨ ਨਹੀਂ ਹੋ ਸਕਦੀ। ਮਹਾਰਾਜ ਫਿਰ ਕੁਝ ਕੀ ਕਥਨ ਕਰੋ, ਜਿਸ ਨੂੰ ਸਰਵਣ ਕਰਕੇ ਸਾਡੇ ਹਿਰਦੇ ਵਿੱਚ ਪਰਮੇਸ਼ਰ ਜੀ ਤੇ ਭਾਵਨਾ ਬਣ ਜਾਵੇ। ਸਤਿਗੁਰੂ ਜੀ ਫਰਮਾਉਂਦੇ ਨੇ, ਪਰਮੇਸ਼ਰ ਜੀ ਐਸੇ ਸਮਰੱਥ ਨੇ, ਜਾ ਕੇ ਸੂਤ ਪਰੋਏ ਜਨਤਾ, ਜਿਸ ਵਾਹਿਗੁਰੂ ਜੀਆਂ ਦੇ ਹੁਕਮ ਰੂਪੀ ਸੂਤ ਦੇ ਅੰਦਰ, ਧਾਗੇ ਦੇ ਅੰਦਰ, ਡੋਰ ਦੇ ਅੰਦਰ ਸਾਰੇ ਜੀਵ ਜੰਤ ਪਰੋਏ ਹੋਏ ਨੇ। ਜਿਵੇਂ ਮਾਲਾ ਦੇ ਮੋਤੀ ਧਾਗੇ ਵਿੱਚ ਪਰੋਏ ਹੁੰਦੇ ਨੇ ਨਾ, ਇਵੇਂ ਸਾਰੇ ਜੀਵ ਵਾਹਿਗੁਰੂ ਜੀ ਦੇ ਹੁਕਮ ਰੂਪੀ ਸੂਤ ਦੇ ਅੰਦਰ ਪਰੋਏ ਹੋਏ ਨੇ। ਇਸੇ ਪ੍ਰਕਾਰ ਜਿਸ ਪਰਮੇਸ਼ਰ ਜੀ ਦੇ ਸਰੀਰਾਂ ਨੂੰ ਪੈਦਾ ਕਰਕੇ ਪਾਏ ਹੋਏ ਚ ਸਾਹ ਨੇ, ਉਹਨਾਂ ਸਾਹਾਂ ਰੂਪੀ ਧਾਗੇ ਦੇ ਨਾਲ ਸਾਰੇ ਜੀਵ ਪਰੋਏ ਹੋਏ ਨੇ। ਜਿੰਨੇ ਵੀ ਜੀਵ ਜੰਤੂ ਨੇ ਜਦੋਂ ਤੱਕ ਸਵਾਸ ਨੇ ਉਦੋਂ ਤੱਕ ਜਿਉਂਦੇ ਨੇ, ਕਿਰਿਆ ਕਰਦੇ ਨੇ, ਚੱਲਦੇ ਨੇ, ਤੁਰਦੇ ਨੇ, ਫਿਰਦੇ ਨੇ, ਹੱਸਦੇ ਨੇ, ਖੇਡਦੇ ਨੇ, ਕਮਾਉਂਦੇ ਨੇ, ਖਾਂਦੇ ਨੇ, ਛਕਦੇ ਨੇ, ਛਕਾਉਂਦੇ ਨੇ, ਪੁੰਚਦੇ ਨੇ, ਕਿਰਿਆਵਾਂ ਕਰਦੇ ਨੇ, ਨੱਚਦੇ ਨੇ, ਟੱਪਦੇ ਨੇ, ਗਾਉਂਦੇ ਨੇ, ਬੋਲਦੇ ਨੇ, ਤੇ ਜਦੋਂ ਪਰਮੇਸ਼ਰ ਜੀ ਸਵਾਸ ਖਿੱਚ ਲੈਂਦੇ ਨੇ ਫਿਰ ਸਾਰੀ ਮਿੱਟੀ ਹੋ ਜਾਂਦੇ, ਫਿਰ ਨਹੀਂ ਕੋਈ ਬੋਲਦਾ, ਫਿਰ ਨਹੀਂ ਕੋਈ ਤੁਰਦਾ। ਵੱਡੇ ਵੱਡੇ ਕਿਲਿਆਂ ਨੂੰ ਜਿੱਤਣ ਵਾਲੇ ਰਾਜੇ, ਸੂਰਮੇ, ਬਹਾਦਰ ਤੇ ਪਾਤਸ਼ਾਹ ਮਿੱਟੀ ਹੋਏ ਪਏ, ਆਪਣੀ ਉਂਗਲ ਦਾ ਪੋਟਾ ਤੱਕ ਨਹੀਂ ਹਿਲਾ ਸਕਦੇ ਜਦੋਂ ਪਰਮੇਸ਼ਰ ਜੀ ਸਾਹ ਖਿੱਚ ਲੈਂਦੇ ਨੇ। ਪਹਾੜਾਂ ਨੂੰ ਤੋੜ ਦੇਣ ਵਾਲੇ, ਕਿਰਿਆ ਨੂੰ ਸਰ ਕਰ ਦੇਣ ਵਾਲੇ ਸਾਧ ਸੰਗਤ ਜੀ ਆਪਣੀ ਅੱਖ ਦੀ ਪਲਕ ਤੱਕ ਨਹੀਂ ਖੋਲ ਸਕਦੇ ਜਦੋਂ ਪਰਮੇਸ਼ਰ ਜੀ ਸਾਹ ਖਿੱਚ ਲੈਂਦੇ ਨੇ। ਮਿੱਟੀ ਹੋਏ ਫਿਰ ਧਰਤੀ ਤੇ ਪਏ ਹੁੰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਜਾ ਕੇ ਸੂਤ, ਜਿਸ ਪਰਮੇਸ਼ਰ ਜੀ ਨੇ ਸੂਤ ਸਵਾਸਾ ਰੂਪੀ ਧਾਗਾ ਡੋਰੀ ਪਾ ਕੇ ਪਰੋਏ ਜਨਤਾ, ਸਾਰਿਆਂ ਜੀਵ ਜੰਤੂਆਂ ਨੂੰ ਆਪਣੇ ਹੁਕਮ ਦੇ ਵਿੱਚ ਹੁਕਮ ਰੂਪੀ ਮਾਲਾ ਚ ਪਰੋ ਕੇ ਰੱਖਿਆ ਹੈ।
1: ਪ੍ਰਭ ਕਾ ਜਸ ਗਾਵਹੁ
0: ਭਾਈ ਇਸ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਜਸ ਸਦਾ ਗਾਉਂਦੇ ਰਹੋ। ਹੋਰ ਕਿਸੇ ਦੇਵੀ ਦੇਵਤੇ ਦੰਬੀ ਪਖੰਡੀ ਦੇ ਗੁਣ ਨਹੀਂ ਗਾਉਣੇ। ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਪ੍ਰਕਾਸ਼ ਸਰੂਪ ਪਰਮੇਸ਼ਰ ਜੀ ਦੇ ਜਸ ਨੂੰ ਗਾਉਂਦੇ ਰਹੋ।
1: ਸਿਮਰ ਠਾਕੁਰ ਜਿਨ ਸਭ ਕਿਛ ਦੀਨਾ
0: ਭਾਈ ਜਿਸ ਪਰਮੇਸ਼ਰ ਜੀ ਨੇ ਤੈਨੂੰ ਸਭ ਕਿਛ ਦਿੱਤਾ ਹੈ, ਜਿਸ ਪਰਮੇਸ਼ਰ ਜੀ ਨੇ ਮਨੁੱਖਾ ਸਰੀਰ ਦਿੱਤਾ, ਦੁਨੀਆ ਕੁਦਰਤ ਨੂੰ ਕਾਇਨਾਤ ਨੂੰ ਦੇਖਣ ਵਾਸਤੇ, ਗੁਰੂ ਕੇ ਦਰਸ਼ਨ ਕਰਨ ਵਾਸਤੇ, ਸਤ ਸੰਗਤ ਦੇ ਦਰਸ਼ਨਾਂ ਵਾਸਤੇ ਅੱਖਾਂ ਦਿੱਤੀਆਂ, ਸ਼ੁਭ ਬਚਨ ਤੇ ਨਾਮ ਬਾਣੀ ਕੀਰਤਨ ਕਥਾ ਬਾਣੀ ਨੂੰ ਸੁਣਨ ਵਾਸਤੇ ਕੰਨ ਦਿੱਤੇ, ਇਸੇ ਪ੍ਰਕਾਰ ਅੰਮ੍ਰਿਤ ਨਾਮ ਨੂੰ ਜਪਣ ਵਾਸਤੇ ਰਸਨਾ ਦਿੱਤੀ, 36 ਪ੍ਰਕਾਰ ਦੇ ਭੋਜਨ ਬਣਾ ਕਰਕੇ ਰਸ ਜਾਣਨ ਦਾ ਗਿਆਨ ਰਸਨਾ ਵਿੱਚ ਪਾ ਦਿੱਤਾ, ਬੋਲਣ ਵਾਸਤੇ ਤੈਨੂੰ ਸੋਹਣਾ ਮੁਖ ਦਿੱਤਾ, ਸਤ ਸੰਗਤ ਵਿੱਚ ਤੁਰ ਕੇ ਆਉਣ ਵਾਸਤੇ ਤੈਨੂੰ ਚਰਨ ਪੈਰ ਦਿੱਤੇ, ਹੱਥੀ ਟਹਿਲ ਸੇਵਾ ਕਰਨ ਵਾਸਤੇ ਤੈਨੂੰ ਹੱਥ ਦਿੱਤੇ, ਚੰਗੇ ਬੁਰੇ ਦੀ ਵਿਚਾਰ ਵਾਸਤੇ ਗੁਰੂ ਰੂਪ ਹੋ ਕੇ ਉਪਦੇਸ਼ ਦਿੱਤਾ ਤੇ ਸ੍ਰੇਸ਼ਟ ਮਤ ਦੀ ਦਾਤ ਦੇਣਾ ਕੀਤੀ ਏ। ਜਿਸ ਪਰਮੇਸ਼ਰ ਜੀ ਨੇ ਤੈਨੂੰ ਐਸੀ ਮਨੁੱਖਾ ਦੇਹੀ ਦਿੱਤੀ ਜਿਸ ਦੇਹੀ ਨੂੰ ਦੇਵਤੇ ਵੀ ਤਰਸਦੇ ਨੇ, ਜਿਸ ਪਰਮੇਸ਼ਰ ਜੀ ਨੇ ਤੈਨੂੰ ਮਾਤਾ ਪਿਤਾ ਦਿੱਤੇ, ਜਿਸ ਪਰਮੇਸ਼ਰ ਜੀ ਨੇ ਤੈਨੂੰ ਭੈਣ ਭਰਾ ਸੰਬੰਧੀ ਦਿੱਤੇ, ਜਿਸ ਪਰਮੇਸ਼ਰ ਜੀ ਨੇ ਜੀਵਨ ਸਾਥੀ ਤੇ ਸੰਤਾਨ ਦੇਣਾ ਕੀਤੀ, ਜਿਸ ਪਰਮੇਸ਼ਰ ਜੀ ਨੇ ਸਾਰੇ ਪਦਾਰਥ ਦਿੱਤੇ, ਜਿਸ ਪਰਮੇਸ਼ਰ ਜੀ ਨੇ ਵਸਣ ਵਾਸਤੇ ਘਰ ਧਰਤੀ ਤੇ ਰਹਿਣ ਵਾਸਤੇ ਘਰ ਦਿੱਤਾ, ਜਿਸ ਪਰਮੇਸ਼ਰ ਜੀ ਨੇ ਪੀਣ ਵਾਸਤੇ ਜਲ ਦਿੱਤਾ, ਜਿਹ ਪ੍ਰਸਾਦ ਪੀ ਵਹਿ ਸੀਤਲ ਜਲਾ, ਜਿਸ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਠੰਡੇ ਜਲ ਨੂੰ ਛਕਦਾ ਹੈ, ਜਿਸ ਪਰਮੇਸ਼ਰ ਜੀ ਦੇ ਕਿਰਪਾ ਦੇ ਨਾਲ ਸਾਰਿਆਂ ਸੁੱਖਾਂ ਨੂੰ ਭੋਗਦਾ, ਜਿਸ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਵਸਤਰਾਂ ਨੂੰ ਪਹਿਨਦਾ ਤੇ ਅੰਨ ਅਨਾਜ ਨੂੰ ਖਾਂਦਾ ਹੈ, ਜਿਸ ਪਰਮੇਸ਼ਰ ਨੇ ਭਾਈ ਤੈਨੂੰ ਸਾਰੇ ਸੁੱਖ ਦਿੱਤੇ ਨੇ, ਉਸ ਦੇ ਅੰਮ੍ਰਿਤ ਨਾਮ ਦੇ ਜਪ ਨੂੰ ਸਦਾ ਕਰਨਾ ਕਰ।
1: ਸਿਮਰ ਠਾਕੁਰ ਜਿਨ ਸਭ ਕਿਛ ਦੀਨਾ
0: ਠਾਕੁਰ ਜੋ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਰੂਪ ਪਰਮੇਸ਼ਰ ਜੀ ਨੇ ਤਿਸ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰ, ਜਿਸ ਨੇ ਭਾਈ ਤੈਨੂੰ ਸਭ ਕੁਛ ਹੀ ਦਿੱਤਾ ਹੈ ਜੀਓ। ਐਸੇ ਪਰਮੇਸ਼ਰ ਜੀ ਨੂੰ ਛੱਡ ਕਰਕੇ ਹੋਰ ਕਿੱਥੇ ਜਾਣਾ ਕਰਦੇ ਹੋ? ਕੀ ਫੁਰਨਾ ਲੈ ਆਉਂਦਾ ਕਿ ਜਾ ਕੇ ਸਾਲਗ੍ਰਾਮ ਪੂਜੀਏ ਤੇ ਤਰ ਜਾਵਾਂਗੇ? ਕੀ ਫੁਰਨਾ ਲੈ ਆਉਂਦਾ ਕਿਧਰੇ ਨਖੇਦ ਜੂਨੀ ਸੱਪ ਨੂੰ ਜਾ ਕੇ ਨਾਗ ਨੂੰ ਪੂਜ ਲਈਏ ਤੇ ਤਰ ਜਾਵਾਂਗੇ? ਜਿਹੜਾ ਦਰਖਤ ਆਪ ਜੜ੍ਹ ਧੁੱਪੇ ਸੜਦਾ ਰਹਿੰਦਾ, ਵਰਖਾ ਝੱਲਦਾ, ਪਾਲੇ ਝੱਲਦਾ, ਲੋਹਾ ਝੱਲਦਾ, ਬਰਫ਼ਬਾਰੀ ਨੂੰ ਝੱਲਦਾ, ਉਸ ਬੋੜ ਤੇ ਪਿੱਪਲ ਨੂੰ ਜੜ੍ਹ ਨੂੰ ਜਾ ਕੇ ਪੂਜੀ ਜਾਂਦਾ ਜੀ ਮੈਨੂੰ ਤਾਰ ਦੇਵੇਗਾ। ਇਸੇ ਪ੍ਰਕਾਰ ਪਿੱਪਲਾਂ ਦੀ ਪੂਜਾ, ਬੋੜਾਂ ਦੀ ਪੂਜਾ, ਅੱਕਾਂ ਦੀ ਪੂਜਾ, ਜਾਨਵਰਾਂ ਦੀ ਪੂਜਾ, ਗਾਵਾਂ ਦੀ ਪੂਜਾ, ਜਿਹੜੀਆਂ ਗਾਵਾਂ ਵਿਚਾਰੀਆਂ ਭੁੱਖੀਆਂ ਮਰਦੀਆਂ, ਆਪ ਰੂੜੀਆਂ ਤੋਂ ਲਿਫਾਫੇ ਚੁੱਕ ਕੇ ਬਿਮਾਰ ਹੋਈਆਂ ਫਿਰਦੀਆਂ ਨੇ, ਉਹਨੂੰ ਜਾ ਕੇ ਪੂਜੀ ਜਾਂਦਾ ਹੈ। ਘਰ ਵਿੱਚ ਮਾਂ ਤੜਫਦੀ ਹੋਵੇ ਤੇ ਭਾਵੇਂ ਪਾਣੀ ਦਾ ਗਿਲਾਸ ਨਾ ਦੇਵੇ, ਤੇ ਬ੍ਰਾਹਮਣ ਦੇ ਕਹੇ ਤੇ ਉਹਨੂੰ ਜਾ ਕੇ ਹਰਿਆ ਟਾਂਡਾ ਜਾਂ ਆਟੇ ਦਾ ਪੇੜਾ ਦੇਣ ਜਾਵੇਗਾ ਜੀ, ਗਊ ਮਾਂ ਹੈ। ਭਾਈ ਜਿਹੜੀ ਮਾਂ ਘਰ ਦੇ ਵਿੱਚ ਹੈ ਨਾ, ਜਿਸ ਨੇ ਜਨਮ ਦਿੱਤਾ, ਉਸ ਦੀ ਸੇਵਾ ਕਰੋ। ਇਸੇ ਪ੍ਰਕਾਰ ਇਹ ਗਾਵਾਂ, ਇਹ ਪਸ਼ੂ ਕਿਸੇ ਹੋਰ ਦੀ ਮਾਂ ਹੋ ਸਕਦੀ ਹੈ? ਖਾਲਸੇ ਦੀ ਨਹੀਂ। ਖਾਲਸੇ ਦੀ ਮਾਤਾ ਤਾਂ ਮਾਤਾ ਸਾਹਿਬ ਕੌਰ ਹੈ। ਖਾਲਸਾ ਜੀ ਪੁੱਤ ਹੋਵੇ ਮਾਤਾ ਸਾਹਿਬ ਕੌਰ ਦਾ, ਤੇ ਕਿਸੇ ਪਸ਼ੂ ਨੂੰ ਜਾ ਕੇ ਮਾਂ ਕਹਿੰਦਾ ਫਿਰ ਇਹ ਫੱਬਦਾ ਨਹੀਂ। ਇਹ ਸਤਿਗੁਰੂ ਜੀ ਦੀ ਮਰਿਆਦਾ ਦੀ ਅਵਹੇਲਣਾ ਹੋਵੇਗੀ, ਉਲੰਘਣਾ ਹੋਵੇਗੀ, ਹੁਕਮ ਅਦੂਲੀ ਹੋਵੇਗੀ। ਖਾਲਸੇ ਦਾ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਨੇ, ਐਸੇ ਪਰਮ ਪਿਤਾ ਪਰਮੇਸ਼ਰ ਜੀਆਂ ਦੇ ਸਰਗੁਣ ਸਰੂਪ ਪੂਰਿਆਂ ਸਤਿਗੁਰਾਂ ਨੂੰ ਛੱਡ ਕੇ ਆਨ ਕਹਾ ਪਹਿ ਜਾਵਹੋ। ਭਾਈ ਹੋਰ ਕਿਸੇ ਦੇ ਕੋਲ ਕਿੱਥੇ ਤੇ ਕਿਉਂ ਜਾਂਦੇ ਹੋ? ਕਿਸੇ ਹੋਰ ਨੇ ਕਦੇ ਵੀ ਉਹ ਨਹੀਂ ਦੇਣਾ ਜੋ ਸਤਿਗੁਰੂ ਜੀ ਨੇ ਦੇਣਾ ਹੈ। ਸਾਰੀਆਂ ਦੇਵੀਆਂ ਤੇ ਦੇਵਤਿਆਂ ਦੀ ਆਰਾਧਨਾ ਕਰ ਲਈ ਸੀ ਨਾ, ਬ੍ਰਾਹਮਣਾਂ ਨੇ, ਪੰਡਿਤਾਂ ਨੇ, ਪੁਜਾਰੀਆਂ ਨੇ, ਧਰਮ ਦੀ ਲਾਜ ਰੱਖੋ, ਪਰ ਧਰਮ ਦੀ ਲਾਜ ਰੱਖਣ ਵਾਸਤੇ ਕੋਈ ਨਾ ਆਇਆ। ਧਰਮ ਦੀ ਰਾਜ ਫਿਰ ਕਿਵੇਂ ਬਚੀ? ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਫੜੇ ਨਾ, ਤਾਂ ਉਹਨਾਂ ਦੇ ਧਰਮ ਦੀ ਲਾਜ ਰਹੀ। ਜਿਹੜੇ ਪਿਤਾ ਦਾਦੇ ਪੜਦਾਦੇ ਨਕਟ ਦਾਦੇ ਤੋਂ ਪੀੜੀਆਂ ਦਰ ਪੀੜੀਆਂ ਤੋਂ ਯੁੱਗਾਂ ਤੋਂ ਦੇਵੀਆਂ ਦੇਵਤਿਆਂ ਨੂੰ ਪੂਜਦੇ ਆਏ, ਉਹਨਾਂ ਦੀ ਰਖਵਾਲੀ ਦੇਵੀ ਦੇਵਤਿਆਂ ਦੁਆਰਾ ਨਾ ਹੋਈ ਤੇ ਭਾਈ ਤੇਰੀ ਕੀ ਹੋਵੇਗੀ? ਦੇਵੀਆਂ ਦੇਵਤੇ ਉਹਨਾਂ ਦੇ ਧਰਮ ਨੂੰ ਨਾ ਰੱਖ ਸਕੇ ਤੇ ਤੇਰੇ ਧਰਮ ਨੂੰ ਕੀ ਰੱਖਣਗੇ? ਜਿਹੜੇ ਸਤਿਗੁਰੂ ਜੀ ਸਵੈ ਧਰਮ ਦੇ ਰਖਵਾਲੇ ਨੇ ਤੇ ਸਾਧ ਸੰਗਤ ਜੀ ਦੂਜਿਆਂ ਦੇ ਧਰਮ ਦੇ ਰਖਵਾਲੇ, ਧਰਮ ਰੱਖਿਅਕ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਐਸੇ ਪਰਉਪਕਾਰੀ ਸਤਿਗੁਰਾਂ ਨੂੰ ਛੱਡ ਕੇ ਦੂਸਰਿਆਂ ਦੇ ਪਾਸੇ ਕਿਉਂ ਤੇ ਕਿੱਥੇ ਜਾਣਾ ਹੈ? ਹੈ ਕੋਈ ਹੋਰ ਸਤਿਗੁਰਾਂ ਵਰਗਾ ਜੋ ਦੂਸਰਿਆਂ ਦੇ ਧਰਮ ਵਾਸਤੇ ਵੀ ਆਪਣਾ ਸੀਸ ਕਟਾ ਦੇਵੇ? ਸਤਿਗੁਰੂ ਜੀ ਹਦਾਇਤ ਕਰਦੇ ਨੇ ਭਾਈ, ਐਸੇ ਸਤਿਗੁਰਾਂ ਨੂੰ ਛੱਡ ਕੇ ਕਦੇ ਕਿਸੇ ਹੋਰ ਦੇ ਕੋਲ ਕਿਧਰੇ ਵੀ ਨਹੀਂ ਜਾਣਾ ਹੈ, ਕਿਉਂ ਜਾਂਦੇ ਹੋ?
1: ਸਫਲ ਸੇਵਾ ਸਵਾਮੀ ਮੇਰੇ ਕੀ,
0: ਹੇ ਭਾਈ ਮੇਰੇ ਸਵਾਮੀ ਮੇਰੇ ਸਾਹਿਬ, ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਕੀਤੀ ਹੋਈ ਟਹਿਲ ਸੇਵਾ ਤੇ ਹੁਕਮ ਮੰਨਣੇ ਰੂਪੀ ਸੇਵਾ ਸਫਲੀ ਹੈ।
1: ਭਾਈ
0: ਐਸੇ ਪਰਮੇਸ਼ਰ ਜੀ ਦੀ ਬੰਦਗੀ ਕਰਨੇ ਰੂਪੀ, ਨਾਮ ਜਪਣੇ ਰੂਪੀ ਸੇਵਾ ਕਰੋ, ਮਨ ਭਾਉਂਦੇ ਸਾਰੇ ਫਲ ਸਾਰੇ ਸੁੱਖ ਪ੍ਰਾਪਤ ਕਰ ਲਵੋਗੇ।
1: ਨਾਨਕ ਲਾਭ ਲਾਹਾ ਲੈ ਚੱਲ ਹੋ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ, ਅੰਮ੍ਰਿਤ ਨਾਮ ਨੂੰ ਜਪਣ ਰੂਪੀ ਲਾਭ ਇਸ ਦੁਨੀਆਂ ਦੇ ਅੰਦਰ ਪ੍ਰਾਪਤ ਕਰੋ ਤੇ ਮਨੁੱਖਾ ਜਨਮ ਦੀ ਸਫਲਤਾ ਦਾ ਲਾਹਾ ਲੈ ਕਰਕੇ ਲੋਕ ਤੋਂ ਪਰਲੋਕ ਪਰਮੇਸ਼ਰ ਜੀਆਂ ਦੇ ਸਨਮੁਖ ਜਾਣਾ ਕਰੋ।
1: ਸੁਖ ਸੇਤੀ ਘਰ ਜਾਵਹੋ।
0: ਇਸ ਪ੍ਰਕਾਰ ਸੁੱਖਾਂ ਦੇ ਸਹਿਤ ਵਾਹਿਗੁਰੂ ਜੀ ਦੇ ਘਰ, ਪਰਮੇਸ਼ਰ ਜੀ ਦੇ ਘਰ ਜਿੱਥੇ ਪਰਮੇਸ਼ਰ ਜੀ ਆਪ ਵੱਸਦੇ ਨੇ, ਸੱਚ ਖੰਡ ਵਸੈ ਨਿਰੰਕਾਰ, ਪਰਮੇਸ਼ਰ ਜੀ ਦੇ ਘਰ ਦੇ ਵਿੱਚ ਮਾਨ ਵਡਿਆਈ ਪੱਤ ਦੇ ਸਹਿਤ ਪਰਮੇਸ਼ਰ ਜੀਆਂ ਦੇ ਸਨਮੁਖ ਜਾਣਾ ਕਰੋ।
1: ਮਹੱਲਾ ਪੰਜਵਾਂ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਫਰਮਾਉਂਦੇ ਹਨ ਜੀਓ,
1: ਤੁਮ ਸਰਣਾਈ ਆਇਆ।
0: ਵਾਹਿਗੁਰੂ ਜੀਆਂ ਦੇ ਸਨਮੁਖ ਬੇਨਤੀਆਂ ਕਰਨੇ ਦੀ ਜਾਚ ਆਪ ਜਗਿਆਸੂ ਮੁਖ ਦੁਆਰਾ ਬੇਨਤੀ ਕਰਕੇ ਸਿਖਾਉਂਦੇ ਨੇ। ਠਾਕੁਰ ਜੀ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ, ਸ੍ਰਿਸ਼ਟੀ ਨੂੰ ਪੈਦਾ ਕਰਕੇ ਪ੍ਰਤ ਪਾਲਣਾ ਕਰਕੇ ਮਹਾਪਰਲਾਵ ਕਰ ਦੇਣ ਵਾਲੇ ਸਰਵ ਕਲਾ ਸਮਰੱਥ ਪਰਮੇਸ਼ਰ ਜੀ, ਆਪ ਜੀਆਂ ਦੇ ਚਰਣਾਂ ਦੀ ਸ਼ਰਨ ਵਿੱਚ ਆਇਆ ਹਾਂ ਜੀਓ।
1: ਉਤਰ ਗਇਓ ਮੇਰੇ ਮਨ ਕਾ ਸੰਸਾਰ।
0: ਮਹਾਰਾਜ ਜਿੰਨੇ ਵੀ ਮਨ ਦੇ ਅੰਦਰ ਸੰਸੇ ਪਏ ਹੋਏ ਸਨ ਉਹ ਸਾਰੇ ਸੰਸੇ ਹੁਣ ਉਤਰ ਗਏ ਨੇ। ਸੰਸਿਆਂ ਦਾ ਮੂਲ ਅਗਿਆਨ ਵੀ ਮਨ ਚੋਂ ਉਤਰ ਗਿਆ, ਭਾਵ ਹੋ ਗਿਆ ਹੈ।
1: ਰੱਬ ਦੇ ਦਰਸ਼ਨ ਪਾਇਆ।
0: ਮਹਾਰਾਜ ਜਦੋਂ ਤੋਂ ਆਪ ਜੀ ਦਾ ਦਰਸ਼ਨ ਪ੍ਰਾਪਤ ਕੀਤਾ ਹੈ, ਜਦੋਂ ਤੱਕ ਜੀਵ ਨੂੰ ਦਰਸ਼ਨ ਪ੍ਰਾਪਤ ਨਹੀਂ ਨਾ ਹੁੰਦਾ ਉਦੋਂ ਤੱਕ ਡਰ ਬਣਿਆ ਰਹਿੰਦਾ ਹੈ, ਜਮਾਂ ਦੇ ਵਸ ਨਾ ਪੈ ਜਾਈਏ, ਨਰਕਾਂ ਵਿੱਚ ਨਾ ਚਲੇ ਜਾਈਏ, ਗਰਭ ਜੂਨੀਆਂ ਤੋਂ ਪਤਾ ਨਹੀਂ ਛੁਟਕਾਰਾ ਹੋਵੇਗਾ ਕਿ ਨਹੀਂ ਹੋਵੇਗਾ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣਾ ਉਹ ਕਿਆ ਕਰ ਸੀ ਪੀਓ, ਕਿ ਜਦੋਂ ਵਾਹਿਗੁਰੂ ਜੀ ਦੇ ਦਰ ਤੇ ਗਏ ਲੇਖਾ ਦੇਣਾ ਪਿਆ, ਪਤਾ ਨਹੀਂ ਉੱਥੇ ਮੇਰੀ ਕੀ ਹਾਲਤ ਹੋਵੇਗੀ। ਪਰ ਜਿਸ ਵੇਲੇ ਦਰਸ਼ਨ ਹੋ ਜਾਂਦੇ ਨੇ ਫਿਰ ਸਾਰੇ ਸੰਸੇ ਮਿਟ ਜਾਂਦੇ ਹਨ।
1: ਦਰਸ਼ਨ ਪਾਇਆ।
0: ਮਹਾਰਾਜ ਜੀ ਜਿਸ ਸਮੇਂ ਤੋਂ ਜਿਸ ਕਾਲ ਤੋਂ ਆਪ ਜੀ ਦਾ ਦਰਸ਼ਨ ਪ੍ਰਾਪਤ ਕੀਤਾ ਮੇਰੇ ਮਨ ਦੇ ਸਾਰੇ ਸੰਸਿਆਂ ਦਾ ਨਾਸ ਹੋ ਗਿਆ ਹੈ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਅਨ ਬੋਲਤ ਮੇਰੀ ਬਿਰਥਾ ਜਾਣੀ।
0: ਮਹਾਰਾਜ ਮੇਰੇ ਬੋਲ ਕੇ ਦੱਸਣ ਤੋਂ ਬਿਨਾਂ ਹੀ ਆਪ ਜੀਆਂ ਨੇ ਮੇਰੇ ਮਨ ਦੀ ਪੀੜਾ ਨੂੰ ਜਾਣ ਲਿਆ ਕਿ ਇਹ ਵਿਚਾਰਾ ਜਨਮ ਮਰਨ ਦੇ ਦੁੱਖਾਂ ਤੋਂ ਦੁਖੀ ਹੋਇਆ ਆਇਆ ਹੈ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਜੋ ਫਿਰਦੇ ਫਿਰਦੇ ਥੱਕ ਗਏ ਹਨ, ਮੁਖਾਰ ਆਪਣੇ ਮੁਖ ਚੋਂ ਬੋਲ ਕੇ ਦੱਸਣ ਤੋਂ ਪਹਿਲਾਂ ਆਪ ਜੀਆਂ ਨੇ ਮੇਰੇ ਮਨ ਦੀ ਪੀੜਾ ਨੂੰ ਜਾਣ ਲਿਆ, ਇਹ ਭਰਮਦਾ ਭਰਮਦਾ ਦੁੱਖ ਭੋਗਦਾ ਭੋਗਦਾ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਇਆ ਹੈ।
1: ਆਪਣਾ ਨਾਮ ਜਪਾਇਆ।
0: ਮਹਾਰਾਜ ਫਿਰ ਦੁੱਖਾਂ ਨੂੰ ਕੱਟ ਦੇਣ ਵਾਸਤੇ ਆਪ ਜੀਆਂ ਨੇ ਕਿਰਪਾ ਕਰਕੇ ਆਪਣਾ ਅੰਮ੍ਰਿਤ ਨਾਮ ਸਤਿਗੁਰਾਂ ਦੇ ਉਪਦੇਸ਼ ਦੁਆਰਾ ਸਾਡੇ ਤੋਂ ਆਪ ਹੀ ਜਪਾਇਆ ਹੈ। ਸਾਡੇ ਵਿੱਚ ਬਲ ਨਹੀਂ ਕਿ ਨਾਮ ਜਪ ਸਕੀਏ, ਮਹਾਰਾਜ ਆਪ ਹੀ ਜੁਗਤੀ ਬਣਾਈ, ਆਪ ਹੀ ਗੁਰ ਪਰਮੇਸ਼ਰ ਜੀ ਨੂੰ ਧਰਤੀ ਤੇ ਅਵਤਾਰ ਪ੍ਰਗਟ ਆਪ ਜੀ ਨੇ ਕਰਨਾ ਕੀਤਾ, ਅਵਤਾਰ ਰੂਪ ਦੇ ਵਿੱਚ ਆਪ ਹੀ ਗੁਰੂ ਰੂਪ ਹੋ ਕਰਕੇ ਨਾਮ ਦਿੱਤਾ, ਆਪ ਹੀ ਦਸਵੇਂ ਜਾਮੇ ਵਿੱਚ ਅੰਮ੍ਰਿਤ ਦਿੱਤਾ, ਆਪ ਹੀ ਪੰਜ ਪਿਆਰਿਆਂ ਚ ਵਰਤ ਕੇ ਹੁਣ ਅੰਮ੍ਰਿਤ ਦੇ ਰਹੇ ਹੋ, ਆਪ ਹੀ ਪੰਜ ਪਿਆਰਿਆਂ ਦੁਆਰਾ ਮੂਲ ਮੰਤਰ ਗੁਰ ਮੰਤਰ ਨਿਤਨੇਮ ਦੀ ਦਾਤ ਬਖਸ਼ਿਸ਼ ਕਰ ਰਹੇ ਹੋ, ਆਪ ਹੀ ਸਤ ਸੰਗਤ ਸਾਧ ਸੰਗਤ ਨਾਲ ਜੋੜਦੇ ਹੋ, ਆਪ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਪਦ ਅਰਪਣ ਕੀਤਾ, ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਸਤ ਸੰਗਤ ਸਾਧ ਸੰਗਤ ਦੁਆਰਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਪਣਾ ਨਾਮ ਤੁਸਾਂ ਨੇ ਆਪ ਹੀ ਸਾਡੇ ਤੋਂ ਜਪਾਇਆ ਹੈ। ਸਾਡੇ ਵਿੱਚ ਕਿੱਥੇ ਇੰਨਾ ਬਲ ਸੀ ਕਿ ਇੰਨੇ ਸਾਧਨ ਇੰਨੇ ਯਤਨ ਕਰ ਲੈਂਦੇ, ਆਪ ਜੀ ਨੇ ਕਿਰਪਾਲਤਾ ਕਰਕੇ ਸਾਡੇ ਮਨ ਦੀ ਪੀੜਾ ਨੂੰ ਜਾਣ ਲਿਆ। ਇਹ ਸੰਸਾਰ ਦੇ ਜੀਵ ਜਨਮਾਂ ਜਨਮਾਂਤਰਾਂ ਦੇ ਦੁਖੀ 84 ਲੱਖ ਜੂਨੀਆਂ ਦੇ ਗੇੜੇ ਕੱਟਦੇ ਖੁਆਰ ਹੋ ਰਹੇ ਨੇ ਤੇ ਪੀੜਾ ਨੂੰ ਜਾਣ ਲਿਆ, ਦੁੱਖ ਕੱਟ ਦਈਏ। ਤੇ ਦੁੱਖ ਕੱਟਣੇ ਵਾਸਤੇ ਖੱਤਰੀਆਂ ਨੂੰ, ਬ੍ਰਾਹਮਣਾਂ ਨੂੰ, ਸ਼ੂਦਰਾਂ ਨੂੰ, ਵੈਸ਼ਾਂ ਨੂੰ, ਸਰਬਤ ਲੁਕਾਈ ਨੂੰ, ਚਾਰੇ ਵਰਣਾਂ ਨੂੰ, ਚਾਰੇ ਆਸ਼ਰਮਾਂ ਨੂੰ ਕਿਰਪਾਲਤਾ ਕਰਕੇ ਆਪਣਾ ਅੰਮ੍ਰਿਤ ਨਾਮ ਆਪ ਜੀਆਂ ਨੇ ਉਪਦੇਸ਼ ਦੁਆਰਾ ਜਪਾਇਆ ਹੈ ਜੀਓ।
1: ਸੁਖ ਸਹਿਜ ਸਮਾਏ
0: ਮਹਾਰਾਜ, ਆਪ ਜੀ ਦੇ ਉਪਦੇਸ਼ ਦੁਆਰਾ, ਨਾਮ ਦੁਆਰਾ ਸਾਰੇ ਜਿਹੜੇ ਦੁੱਖ ਸਨ ਨਾਠੇ ਨਾਸੀ ਗਏ ਨੇ, ਹੁਣ ਤੇ ਨੇੜੇ ਵੀ ਨਹੀਂ ਆਉਂਦੇ। ਹੁਣ ਛੋਟੇ ਮੋਟੇ ਦੁੱਖਾਂ ਦੀ ਤੇ ਗੱਲ ਹੀ ਕੀ ਆ, ਜਮਦੂਤ ਨਾ ਆਵੇ ਨੇੜੇ, ਜਮਦੂਤ ਵੀ ਦੌੜ ਜਾਂਦੇ ਨੇ ਆਪ ਜੀ ਦੇ ਨਾਮ ਨੂੰ ਸੁਣ ਕੇ। ਸਾਰੇ ਦੁੱਖ ਸਰੀਰ ਦੇ, ਮਾਨਸਿਕ, ਲੋਕ ਦੇ, ਪਰਲੋਕ ਦੇ, ਜਨਮ ਮਰਨ ਦੇ, ਆਦੀਆਂ ਵਿਆਦੀਆਂ ਉਪਾਧੀਆਂ ਦੇ, ਮਾਇਆ ਦੇ ਬੰਧਨਾਂ ਦੇ ਤੇ ਵਿਕਾਰਾਂ ਦੇ ਸਾਰੇ ਨੱਠ ਗਏ ਨੇ। ਸੁਖ ਸਹਿਜ ਸਮਾਏ ਮਹਾਰਾਜ, ਸਹਿਜੇ ਹੀ ਸੁਭਾਵਕ ਹੀ ਸ਼ਾਂਤੀ ਸੁਖ ਦੇ ਅੰਦਰ ਸਮਾਏ ਹਾਂ। ਸੁਖ ਸਹਿਜ ਸਮਾਏ ਮਹਾਰਾਜ, ਸੁੱਖਾਂ ਦੀ ਅਵਸਥਾ ਜੋ ਸਹਿਜ ਗਿਆਨ ਵਾਲੀ ਹੈ ਇਸ ਦੇ ਅੰਦਰ ਸਮਾਏ ਹਾਂ। ਸੁਖ ਸਹਿਜ ਸਮਾਏ, ਸਹਿਜ ਆਨੰਦ ਸਰੂਪ ਪਰਮੇਸ਼ਰ ਜੀ, ਆਪ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਸਮਾ ਤਦਾਕਾਰ ਹੋ ਰਹੇ
1: ਹਾਂ।
0: ਆਨੰਦ ਸਰੂਪ ਪਰਮੇਸ਼ਰ ਜੀ, ਆਪ ਜੀਆਂ ਦੇ ਗੁਣਾਂ ਨੂੰ ਗਾ ਕਰਕੇ ਆਨੰਦ ਨੂੰ ਪ੍ਰਾਪਤ ਕੀਤਾ ਹੈ, ਦ੍ਵੈਤ ਭਾਵਨਾ ਤੋਂ ਰਹਿਤ ਹੋ ਕਰਕੇ।

0: ਜਿਵੇਂ ਬਲਸ਼ਾਲੀ ਡੁੱਬਦੇ ਹੋਏ ਨੂੰ ਬਾਹ ਪੜ ਕੇ ਬਾਹਰ ਕੱਢ ਲੈਂਦਾ ਨਾ। ਆਪ ਜੀ ਬਲਸ਼ਾਲੀ ਹੋ, ਅਸੀਂ ਭਵ ਸਾਗਰ ਦੇ ਵਿੱਚ ਡੁੱਬਦੇ ਜਾਣ ਵਾਲੇ ਹਾਂ। ਮਹਾਰਾਜ ਸਾਨੂੰ ਆਪ ਜੀਆਂ ਨੇ ਕਿਰਪਾਲਤਾ ਕਰਕੇ ਆਪਣੇ ਕਿਰਪਾ ਰੂਪੀ ਹੱਥ ਦੇ ਨਾਲ ਸਾਡੇ ਮਨ ਦੀ ਬਿਰਤੀ ਰੂਪੀ ਬਾਹ ਤੋਂ ਫੜ ਕੇ ਬਾਹਰ ਕੱਢ ਲਿਆ ਹੈ ਜੀ। ਕਿੱਥੋਂ ਕੱਢਿਆ ਹੈ?
1: ਅੰਧਕੂਪ ਤੇ ਮਾਇਆ।
0: ਮਹਾਰਾਜ ਇਹ ਜਿਹੜਾ ਗ੍ਰਹਿ, ਇਹ ਜਿਹੜਾ ਘਰ ਗ੍ਰਸਤ ਪਰਿਵਾਰ ਹੈ ਨਾ, ਇਹ ਅੰਧਕੂਪ ਮੋਹ ਦਾ ਅੰਨਾ ਖੂਹ ਹੈ। ਜਿਹੜਾ ਅੰਨਾ ਖੂਹ ਹੁੰਦਾ ਨਾ ਸਾਧ ਸੰਗਤ ਜੀ, ਮੌਣ ਢੱਠੀ ਹੋਵੇ, ਕਿਨਾਰੇ ਢਹਿ ਕੇ ਵਿੱਚ ਡਿੱਗ ਪਏ ਹੋਣ, ਬਹੁਤ ਵੱਡਾ ਵੱਡਾ ਘਾਹ ਉੱਗਿਆ ਹੋਵੇ ਤੇ ਦੇਖਣ ਨੂੰ ਪ੍ਰਤੀਤ ਹੀ ਨਹੀਂ ਹੁੰਦਾ, ਪਤਾ ਹੀ ਨਹੀਂ ਲੱਗਦਾ ਇੱਥੇ ਖੂਹ ਹੈ। ਤੇ ਮਨੁੱਖ ਭਲੇ ਪਾ ਸਿੱਧੇ ਸਾਧੇ ਤੁਰਿਆ ਜਾਂਦਾ ਵਿੱਚ ਡਿੱਗ ਪੈਂਦਾ, ਜਿਵੇਂ ਭਾਈ ਮੰਝ ਜੀ ਅੰਨੇ ਖੂਹ ਦੇ ਵਿੱਚ ਜਾ ਡਿੱਗੇ ਸਨ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੱਢ ਕੇ ਗੁਰੂ ਕਾ ਆਪਣਾ ਜਹਾਜ਼ ਬਣਾ ਲਿਆ ਸੀ ਸੰਸਾਰ ਨੂੰ ਉਤਾਰਨ ਵਾਸਤੇ। ਇਵੇਂ ਮਹਾਰਾਜ ਇਹ ਜਿਹੜਾ ਗ੍ਰਸਤ, ਇਹ ਜਿਹੜਾ ਪਰਿਵਾਰ ਦਾ ਮੋਹ ਹੈ ਨਾ, ਪਰਿਵਾਰ ਦਾ ਮੋਹ ਅੰਧਾ ਖੂਹ ਹੈ। ਅਸੀਂ ਭੋਲੇ ਪਾ ਇਸ ਦੇ ਵਿੱਚ ਆਣ ਡਿੱਗੇ, ਪਰਿਵਾਰ ਦਾ, ਸੰਬੰਧੀਆਂ ਦਾ, ਜੀਆਂ ਦਾ ਸਾਡੇ ਤੋਂ ਮੋਹ ਨਹੀਂ ਛੱਡਿਆ ਜਾਂਦਾ। ਮਹਾਰਾਜ ਅੰਧਕੂਪ ਤੇ ਮਾਇਆ, ਇਸ ਪ੍ਰਕਾਰ ਇਹ ਜਿਹੜਾ ਗ੍ਰਸਤ ਰੂਪੀ ਘਰ ਰੂਪੀ ਮਾਇਆ ਦਾ ਅੰਨਾ ਖੂਹ ਹੈ, ਆਪ ਜੀ ਨੇ ਕਿਰਪਾ ਕਰਕੇ ਕਿਰਪਾ ਰੂਪੀ ਹੱਥ ਦੇ ਨਾਲ ਸਾਡੇ ਮਨ ਦੀ ਬਿਰਤੀ ਰੂਪੀ ਭੁਜਾ ਤੋਂ ਬਾਹ ਤੋਂ ਫੜ ਕੇ ਸਾਨੂੰ ਇਸ ਅੰਨੇ ਖੂਹ ਚੋਂ ਕੱਢ ਲਿਆ ਹੈ। ਅਰਥਾਤ ਸਰੀਰ ਦੇ ਤੇ ਪਰਿਵਾਰ ਦੇ ਮੋਹ ਤੋਂ ਅਸੰਗ ਕੀਤਾ ਹੈ, ਗੁਰਸਿੱਖ ਜੋਗੀ ਜਾਗਦੇ ਵਾਲਾ ਜੀਵਨ ਬਖਸ਼ਿਆ ਹੈ, ਘਰ ਬਾਰੀ ਹੋਏ ਵਰਤਿਆ ਦਾ ਜੀਵਨ ਬਖਸ਼ ਕੇ ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ ਦੀ ਜੁਗਤ ਦੱਸੀ ਹੈ ਸਿਖਾ। ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆ ਆਪਣੇ ਫਰਜ਼ ਆਪਣੀਆਂ ਡਿਊਟੀਆਂ ਨੂੰ ਨਿਭਾਉਂਦਿਆਂ ਹੋਇਆ ਮੋਹ ਵੱਲੋਂ ਪਰਾਮ ਰਹਿ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੈ। ਇਸ ਪ੍ਰਕਾਰ ਦੀ ਜੀਵਨ ਜੁਗਤ ਦੇ ਕੇ ਸਾਨੂੰ ਮੋਹ ਰੂਪੀ ਮਾਇਆ ਦੇ ਅੰਨੇ ਖੂਹ ਚੋਂ ਮਨ ਦੀ ਬਿਰਤੀ ਰੂਪੀ ਭੁਜਾ ਨੂੰ ਕਿਰਪਾ ਰੂਪੀ ਹੱਥ ਦੇ ਨਾਲ ਆਪ ਜੀ ਨੇ ਫੜ ਕੇ ਬਾਹਰ ਕੱਢ ਲਿਆ ਹੈ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸਾਡੇ ਬੰਧਨ ਪੂਰਿਆਂ ਸਤਿਗੁਰਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕੱਢ ਦਿੱਤੇ ਨੇ। ਇਸੇ ਪ੍ਰਕਾਰ
1: ਨਾਨਕ ਗੁਰ ਬੰਧਨ ਕਾਟੇ,
0: ਪੂਰੇ ਸਤਿਗੁਰ ਦੇਵ ਪਿਤਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੰਮ੍ਰਿਤ ਨਾਮ ਜਪਾ ਕਰਕੇ ਸਰਬਤ ਸੰਸਾਰ ਦੇ ਜਪਣ ਵਾਲੇ ਜੀਵਾਂ ਦੇ ਜਿਹੜੇ ਬੰਧਨ ਨੇ ਉਹ ਕੱਟ ਦਿੱਤੇ ਹਨ ਜੀਓ।
1: ਵਿਛੜਤ ਆਨ ਮਿਲਾਇਆ,
0: ਜਿਹੜੇ ਜਨਮਾਂ ਜਨਮਾਂਤਰਾਂ ਦੇ ਵਿਛੜੇ ਸਨ, ਜਿਹੜੇ ਸਦੀਆਂ ਦੇ ਵਿਛੜੇ ਸਨ, ਜਿਹੜੇ ਯੁੱਗਾਂ ਦੇ ਵਿਛੜੇ ਸਨ, ਜਿਹੜੇ ਅਨੰਤ ਕਾਲ ਤੋਂ ਵਿਛੜੇ ਜੂਨੀਆਂ ਵਿੱਚ ਭਰਮਦੇ ਸਨ ਨਾ, ਪੂਰਿਆ ਸਤਿਗੁਰਾਂ ਨੇ ਅੰਮ੍ਰਿਤ ਨਾਮ ਜਪਾ ਕਰਕੇ ਆਪਣੇ ਸਰੂਪ ਰੂਪ ਦੇ ਨਾਲ ਮਿਲਾਇਆ ਹੈ। ਜਿਹੜੇ ਵਿਛੜੇ ਸਨ, ਜਿਨ੍ਹਾਂ ਨੂੰ ਨਾਮ ਜਪਣ ਦਾ ਸੰਗਤ ਵਿੱਚ ਆਉਣ ਦਾ ਹੁਕਮ ਨਹੀਂ ਸੀ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਬਣਾਇਆ। ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਹ ਜਿਹੜੀ ਵਰਣ ਵੰਡ ਸੀ ਇਸ ਦੇ ਭਰਮ ਜਾਲ ਨੂੰ ਤੋੜ ਕੇ ਸਭਨਾਂ ਨੂੰ ਬਰਾਬਰ ਲਿਆ ਕਰਕੇ ਸੰਗਤ ਵਿੱਚ ਬਿਠਾ ਦਿੱਤਾ। ਭਾਈ ਸਾਰੇ ਹੀ ਬਰਾਬਰ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਸ਼ੂਦਰ ਨਹੀਂ, ਕੋਈ ਬ੍ਰਾਹਮਣ ਨਹੀਂ, ਸੰਗਤ ਵਿੱਚ ਚੱਲ ਕੇ ਆ ਗਏ, ਸਾਰੇ ਹੀ ਬਰਾਬਰ ਨੇ। ਤੇ ਸਤ ਸੰਗਤ ਦੁਆਰਾ ਮਹਾਰਾਜ ਗੁਰ ਉਪਦੇਸ਼ ਦੇ ਕਰਕੇ ਆਪ ਜੀਆਂ ਨੇ ਸਾਰਿਆਂ ਨੂੰ ਆਪਣਾ ਅੰਮ੍ਰਿਤ ਨਾਮ ਜਪਾਇਆ ਹੈ। ਤੇ ਜਿਨ੍ਹਾਂ ਦੇ ਤਾਈਂ ਆਪ ਜੀ ਨੇ ਨਾਮ ਨੂੰ ਜਪਾਇਆ ਹੈ, ਜਿਨ੍ਹਾਂ ਨੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ, ਮਹਾਰਾਜ ਉਹਨਾਂ ਦੇ ਬੰਧਨ ਸਾਰੇ ਕੱਟ ਦਿੱਤੇ ਨੇ। ਤੇ ਵਿਛੜਿਆ ਹੋਇਆ ਨੂੰ ਲਿਆ ਕਰਕੇ ਆਪਣੀ ਸੰਗਤ ਦੇ ਨਾਲ, ਆਪਣੇ ਚਰਨਾਂ ਦੇ ਨਾਲ ਤੇ ਆਪਣੇ ਸਰੂਪ ਰੂਪ ਦੇ ਨਾਲ ਮਹਾਰਾਜ ਜੀ ਵੱਡਾ ਭਾਰੀ ਪਰਉਪਕਾਰ ਕਰਕੇ ਆਪ ਜੀਆਂ ਨੇ ਮਿਲਾਇਆ ਹੈ ਜੀਓ। ਇਹ ਪਾਵਨ ਉਪਦੇਸ਼ ਸਾਧ ਸੰਗਤ ਜੀ, ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਬਖਸ਼ਿਆ। ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਸਮੂਹ ਭੁੱਲਾ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮੱਧ ਬਖਸ਼ਿਸ਼ ਕਰਨੀ, ਗੁਰਚਰਨਾਂ ਵਿਖੇ ਬੇਨਤੀਆਂ ਕਰੀਏ। ਸੱਚੇ ਸਾਹਿਬ ਜੀ ਆਪਣੀ ਅੰਮ੍ਰਿਤਮਈ ਗੁਰਬਾਣੀ, ਗੁਰਬਾਣੀ ਦੇ ਭਾਵ, ਕਥਾ ਵਖਿਆਨ ਜੋ ਆਪ ਜੀਆਂ ਨੇ ਕਥਨ ਤੇ ਸਰਵਣ ਕਰਵਾਏ ਹਨ ਨਾ ਜੀ, ਕਿਰਪਾਲਤਾ ਕਰਕੇ ਸਾਡੇ ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਗੁਰਮੁਖ ਨਾਮ ਦਾਨ ਇਸਨਾਨ, ਗੁਰਮੁਖ ਲਾਗੈ ਸਹਿਜ ਧਿਆਨ ਵਾਲਾ ਜੀਵਨ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਲੇਖੈ ਕਥੇ ਨਾ ਛੂਟੀਐ, ਖਿਨ ਖਿਨ ਭੂਲਨਹਾਰ, ਬਖਸਨਹਾਰ ਬਖਸ ਲੈ।

ਸਰਸ ਆਈ ਲੈ ਪਾਰ ਜਾ ਸੰਗਲਾਈ ਪੰਜ ਵਾਰ ਜਾ ਸੁਰਮਾਨੰਦ ਮਾਸ ਕਰਿਆ ਚੰਦਰ ਬਿਮ ਮੰਗਲਨ ਸੁਆਏ ਸਰਸ ਬਾਨ ਆਏ ਬਿਨੋਦਾ ਗਾਵੇ ਸਰਸ ਬਸੰਤ ਕਮਾਉਂਦਾ ਅਸ਼ਟਪੁੱਤਰ ਮੈਂ ਕਹਿ ਸਵਾਰੀ ਪੁਨਿਆਈ ਦੀ ਪੱਕੀ ਬਾਰੀ ਕੱਛ

ਜੀ ਗੁਰੂ ਗੁਰੂ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖ਼ਤ ਸੱਚਖੰਡ ਦਰਬਾਰ ਦੀਆਂ ਹੰਝਲੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਉਸ ਨਾ ਦੇ ਅਰਕਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ।

ਸੀ ਲੱਗ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ ਬਿੰਦ ਕੇ ਸਦਈਆ ਤਾਹੇ ਹੀ ਜਕੀ ਵਡਈਆ ਦੇਤ ਬੰਦਰਾ ਸਦੀਵ ਪਾਏ ਨੰਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਗਿਆਨ ਕੇ ਬਿਹੀਨ ਛਿੰਨ ਕਹਿ ਸਕੇ ਤਰਤ ਹੈ ਭੂਤ ਬਨ ਚਾਰਿ ਛਿਤ ਛਾਉਣਾ ਸਭ ਦੂਤਾ ਧਾਰੀ ਪੌਣ ਕੇ ਹਰਿ ਸੁਭ ਜੰਗ ਜਾਨੀਅਤ ਹੈ ਤ੍ਰਿਣ ਕੇ ਫਸਈਆ ਧਨ ਲੋਭ ਕੇ ਤਜਈਆ ਤੇ ਤੰਗੋਵਨ ਕੇ ਜਈਆ ਬ੍ਰਿਗ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇਤ ਬਗੁਲਾ ਬਿਡਾਲ ਬ੍ਰਿਗ ਧਿਆਨ ਠਾਨੀਅਤ ਹੈ ਜਿਤ ਵਡੇ ਗਿਆਨੀ ਤਿੰਨੋ ਜਾਨੀ ਪੈ ਵਖਾਨੀ ਨਾਹੇ ਐਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਵਸਈਆ ਤਾਹੇ ਭੂਚਰੀ ਗਜਈਆ ਕਹਿ ਨਭ ਕੇ ਉਡਈਆ ਸੋਚੀ ਰਈਆ ਕਹਿ ਵਖਾਨੀਐ ਫਲ ਕੇ ਵਚਈਆ ਤਾਹੇ ਬਾਂਦਰੀ ਗਜਈਆ ਕਹਿ ਆਦਿਸ ਫਿਰਈਆ ਦੇ ਤਬੂਤ ਕੇ ਪਛਾਨੀਐ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਵਛਈਆ ਸੋ ਚਕੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਰ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜੇਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਅਡੇ ਰੁਗੋ ਕਨਹਿਆ ਨਾਮ ਕੰਸ ਕੋ ਬਥਈਆ ਜਮ ਦੂਤ ਕਹੀਅਤ ਹੈ ਮੂਡ ਰੂਡ ਪੀਟਤ ਨਾ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਵੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇ

ਨਾਚਤ ਫਿਰਤ ਮੋਰ ਬਾਂਦਰ ਕਰਤ ਗੋਰ ਦਾਮਨੀਆ ਨੇਕ ਭਾਉ ਕਰਿਓ ਹੀ ਕਰਤ ਹੈ। ਚੰਦਰਮਾਤ ਸੀਤਲਨ ਸੂਰਜ ਦੇ ਤਬਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ। ਸ਼ਿਵ ਸੇ ਤਪਸਿਆਦ ਬ੍ਰਹਮ ਸੇਨਾ ਵੇਦਚਾਰੀ ਸਨਤ ਕੁਮਾਰ ਸੀ ਤਪੱਸਿਆ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਗਏ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸੇਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਅਰ ਵਿਸ਼ਨ ਕੇ ਤੇ ਵੇਦ ਪੁਰਾਣ ਕੇ ਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ। ਮੋਰ ਦੀ ਮਦਾਰ ਕਿਤੇ ਅਸ਼ਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ। ਪੀਰੇ ਓ ਪਿਕਾਂਬਰ ਕਿਤੇ ਗਨ ਨਾ ਪਰਤ ਏ ਤੇ ਭੂਮ ਹੀ ਤੇ ਹੋਏ ਕਿ ਫੇਰ ਭੂਮ ਹੀ ਮਿਲਾਏ ਹੈ। ਜੋਗੀ ਜਾਤਿ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਗਿਛਾਇਆ ਕਈ ਕੋ ਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਬ ਕੋ ਦਲਤ ਹੈ। ਮਾਨਸੇ ਮਹੀ ਬੋ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਦਾਰਾ ਸੇ ਦਿਲੀ ਸਰ ਦ੍ਰੋਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਦੋਬ ਜੀ ਕਪਟ ਬੇਸ ਬੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਕਾਹ ਭਯੋ ਮੱਲ ਜੋ ਪਕਾਠ ਤੇ ਅਨੇਕ ਡੰਡ ਸੋਤ ਨ ਡੰਡੋ ਤੇ ਅਸ ਟਾਂਗ ਅਥ ਤੀਸ ਕੋ। ਕਾਹ ਭਯੋ ਰੁਗ ਜੋ ਪਟਾਰਿਓ ਰਹੇ ਉਰਧ ਮੁਖ ਮਨ ਤੇ ਨਾ ਮੁੜ ਨਿਹੋ ਰਾਯੋ ਆਦ ਈਸ ਕੋ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ। ਸੀਸ ਪਟ ਗਤ ਜਾ ਕੇ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਗਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ। ਆਗ ਗੋਚਰਈਆ ਫਲ ਫੂਲ ਕੋ ਭਜਈਆ ਸਦ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸੋ। ਕਹਾਂ ਭਯੋ ਭੇਡ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਭਜਈਆ ਬੋਲ ਪੂਛ ਲੀਜੇ ਜੋਕ ਸੋ। ਕਾਮ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੋ। ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓ ਹੀ ਕਰਤ ਹੈ। ਏਕ ਪਾਇਨ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੂਜੇ ਲੀਨ ਭਾਵਨਾ ਯਕੀਨ ਦੀਨ ਕੈਸੇ ਕੇ ਤਰਤ ਹੈ। ਜੈਸੇ ਇੱਕ ਸਵਾਂਗੀ ਕਹੂੰ ਜੋ ਕੀਆ ਵੈਰਾਗੀ ਬਨੇ ਕਬ ਹੂੰ ਸੰਨਿਆਸ ਫੇਸ ਬਨ ਕੇ ਦਿਖਾਵਈ। ਕਹੂੰ ਪੌਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ। ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈਰ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਕੇ ਲੋਕਨ ਬ੍ਰਹਮਾਵਈ। ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ। ਪੰਜ ਵਾਰ ਗੀਦਰ ਪੁਕਾਰ ਪਰ ਸੀਤ ਕਾਲ ਕੁੰਜਰ ਉਗਦ ਅਨੇਕ ਦਾ ਪੁਕਾਰ ਹੀ। ਕਹਾ ਭਯੋ ਜੋ ਪਿਕਲ ਵਤਰ ਲਿਓ ਕਾਂਸ ਵਿੱਚ ਚੀਰ ਚੀਰ ਚੋਰ ਟਾਗ ਉਠਾਰਨ ਸੋ ਮਾਰ ਹੀ। ਕਹਾ ਭਯੋ ਫਾਂਸੀ ਡਾਰ ਬੂਡਿਓ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ। ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਿਸ ਗਿਆਨ ਕੋ ਵਿਚਾਰ ਹੀ। ਤਾਪ ਕੇ ਸਹਿਤ ਜੋ ਵਿਪਾਈਏ ਅਤਾਪਨਾਥ ਤਾਪਨਾ ਅਨੇਕ ਦਨ ਘਾਇਲ ਸਹਤ ਹੈ। ਜਾਪ ਕੇ ਕੀਏਤ ਜੋ ਵਿਪਾਇਤ ਅਜਾਪ ਦੇਵ ਭੂਤਨਾ ਸਦੀਵ ਤੁਹੀ ਤੁਹੀ ਉਚਰਤ ਹੈ। ਨਭ ਕੇ ਉੜਤ ਜੋ ਵਿ ਨਾਰਾਇਣ ਪਾਈਅਤ ਅਨਲ ਆਕਾਸ ਪੰਛੀ ਡੋਲ ਵੋ ਕਰਤ ਹੈ। ਆਗ ਮੈਂ ਜਰਤ ਗਤ ਰਾਣ ਕੀ ਪਰਤ ਕਰ ਪਤਾਲ ਕੇ ਬਸ ਕਿਉਂ ਭੁਜੰਗ ਨਾ ਤਰਤ ਹੈ। ਕੋ ਭਯੋ ਮੁੰਡਿਆ ਸੰਨਿਆਸੀ ਕੋ ਜੋਗੀ ਭਯੋ ਕੋ ਬ੍ਰਹਮਚਾਰੀ ਕੋ ਜਤਿ ਅਨੁਮਾਨ ਵੋ ਹਿੰਦੂ ਤੁਰਕ ਕੋ ਰਾਮਸੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕ ਪਹਿਚਾਨ ਵੋ। ਕਰਤਾ ਕਰੀਮ ਸੋਈ ਰਾਸ ਗਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਬ੍ਰਹਮ ਮਾਨ ਵੋ। ਏਕ ਹੀ ਕਿਸੇਵ ਸਭ ਹੀ ਗੁਰ ਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਵੋ। ਦੇਹੁ ਰਾਮ ਸੀਤ ਸੋਈ ਪੂਜਾਓ ਨਿਵਾਜ ਹੋਈ ਮਾਨ ਸਭ ਏਕ ਭਇ ਅਨੇਕ ਕੋ ਭਰਮਾਉ ਹੈ। ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ

ਤੇਜ ਅੰਛੇ ਜਗਾਤ ਕਰਤਾ ਸਦੀਵ ਹਰਤਾ ਸਨਾਤ ਆਸਨ ਅਡੋਲ ਅਨਭੂਤ ਕਰਮ ਦਾਤਾ ਦਿਆਲ ਅਨਭੂਤ ਧਰਮ ਜੇ ਸਤਰੁ ਮਿੱਤਰ ਨਹੀਂ ਜਨਮ ਜਾਤ ਜਿਹੇ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜਿਹੇ ਕਰਮ ਭਰਮ ਨਹੀਂ ਧਰਮ ਧਿਆਨ ਜਿਹੇ ਨੇਹ ਗੇਹ ਨਹੀਂ ਬਿਉਤ ਬਾਨ ਜਿਹ ਜਾਤ ਪਾਤ ਨਹੀਂ ਸਤਰੁ ਮਿੱਤਰ ਜਿਹ ਨੇਹ ਗੇਹ ਨਹੀਂ ਚਿਹਨ ਚਿੱਤਰ ਜਿਹ ਰੰਗ ਰੂਪ ਨਹੀਂ ਰਾਗ ਰੇਖ ਜਿਹ ਜਨਮ ਜਾਤ ਨਹੀਂ ਭਰਮ ਭੇਖ।

ਕਈ ਕਲਬ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਵਰਖਾ ਸਹੰਤ ਕਈ ਕਲਬ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਤ ਪਾਵਤ ਨ ਪਾਰ ਕਈ ਉਰਧ ਬਾਹ ਦੇਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਤ ਦੁਜਰੰਤ ਵੇਦ ਕਈ ਕੋਕ ਕਾਵ ਕਥਤ ਕਤੇਬ ਕਈ ਅਗਨ ਹੋਤਰ ਕਈ ਪਾਵਨ ਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਕ ਪੈ ਪਤ੍ਰ ਫਛ ਨਹੀਂ ਤਦਬ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸਾਸਤ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗ ਆਦ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਤ ਧਰਮ ਕਈ ਦੇਸ ਦੇਸ ਭਾਖਾ ਰਟੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਗਰਤ ਬਾਂਧ ਬਾਂਧਨ ਵਿਚਾਰ ਨਹੀਂ ਨਾਇਕ ਤਾਸ ਪਾਯਤਨ ਪਾਰ ਕਈ ਤੀਰਥ ਤੀਰਥ ਭਰਮਤ ਸੋ ਭਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਗਰਤ ਵੀਰ ਵਿਦਿਆ ਵਿਚਾਰ ਨਹੀਂ ਤਦਵ ਤਾਸ ਪਾਯਤਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰ ਦੁਚਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸਮੇਧ ਮੁਖ ਕੋ ਵਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਵਰਗ ਦਾਨ ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸ ਸਿਮ੍ਰਿਤ ਉਚਾਰ ਕਈ ਵਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਗਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸ ਅਨੁਦਾ

ਆਈਏ ਅਗੰਜ ਆਦਿ ਦੇਵ ਹੈ ਕਹੋ ਸੁਕੈ ਸਪਾਈਐ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾਡ ਹੈ ਨ ਘਾਟ ਬਾਡ ਹੋਤ ਹੈ ਨਹਾਨ ਹੈ ਨਵਾਨ ਹੈ ਸਮਾਨ ਰੂਪ ਜਾਨੀਐ ਮਕੀਨ ਓ ਮਕਾਨ ਅਪ੍ਰਮਾਨ ਤੇ ਜਮਾਨੀਐ ਨ ਦੇਹ ਹੈ ਨ ਗੇਹ ਹੈ ਨ ਜਾਤ ਹੈ ਨ ਬਾਤ ਹੈ ਨ ਮੰਤਰ ਹੈ ਨ

ਨੰਤ ਤੇਜ ਜਾਣੀਐ ਹੂਮ ਵਿੱਚ ਹੈ ਸਦਾ ਛਿਜ ਤੇਜ ਮਾਨੀਐ ਨ ਆਦ ਹੈ ਨ ਵਿਆਦ ਹੈ ਆਗਾਧ ਰੂਪ ਲੇਖੀਐ ਦੋਖ ਹੈ ਅਦਾਗ ਹੈ ਛੇ ਪ੍ਰਤਾਪ ਵੇਖੀਐ ਨ ਕਰਮ ਹੈ ਨ ਭਰਮ ਹੈ ਨ ਧਰਮ ਕੋ ਪ੍ਰਭਾਵ ਹੈ ਨ ਜੰਤਰ ਹੈ ਨ ਤੰਤਰ ਹੈ ਨ ਮੰਤਰ ਕੋ ਰਲਾਓ ਹੈ ਨ ਛਲ ਹੈ ਨ ਛਿਦਰ ਹੈ ਨ ਛਿਦਰ ਕੋ ਸਰੂਪ ਹੈ ਅਭੰਗ ਹੈ ਅਨੰਗ ਹੈ ਅਗੰਜ ਸੇ ਵਿਭੂਤ ਹੈ ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹ ਕਾਰ ਹੈ ਨ ਆਦ ਹੈ ਨ ਗਾਦ ਹੈ ਨ

ਕਦਾਪੀ ਕਰੰਤ ਸੇਵ ਹੈ ਸਦਾ ਸਿਧਸਪਤੀ ਤਪਸਪਤੀ ਬਨਸਪਤੀ ਜਪਸਦਾ ਅਗਸਤ ਆਦ ਜੇ ਬੜੇ ਤਪਸਤਪੀ ਬਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਵੇਖੀਏ ਅਗਾਧ ਆਦ ਦੇਵ ਕੀ ਅਨਾਦ ਬਾਤ ਮਾਨੀਏ ਨਜਾਤ ਬਾਤ ਮੰਤਰ ਮਿੱਤਰ ਸਤਰੁ ਸਨੇਹ ਜਾਨੀਏ ਸਦੀਵ ਸਰਬ ਲੋਕ।

ਸੇਵ ਸਨ ਕਉ ਸਨ ਕੇਸ ਨੰਦਨ ਪਾਵਹੀ ਨਾ ਸੇਵ ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਮੁਕਾਰ ਹੀ ਸੇਵ ਸਕਰ ਓ ਮੁਖ ਚਾਰ ਸਰਬ ਸਬਦ ਬਤਾਰ ਕੇ ਤਰ ਜਾਪ ਹੀ ਜਿਹ ਜਾਪ ਆਦ ਦੇਵਾ ਗਾਦ ਤੇਜਾ ਨਾਦ ਮੂਰਤ ਅਤਾਪ ਚੰਦਰ ਮੰਤਰ ਨ ਆਵਈ ਕਰ ਤੰਤਰ ਮੰਤਰ ਨ ਕੀਨ ਸਰਬ ਠੌਰ ਰਹੇ ਓ ਬਿਰਾਜਿਤ ਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵਦਾ ਨੂਨ ਬ੍ਰਹਮ ਛਤਰੀ ਅਨ ਮਾਹੇ ਵੈਸਨ ਅੰਕੇ ਵਿਖੇ ਬਿਰਾਜੇ ਸੂਦਰ ਵੀ ਵਹਿ ਨਾਹੇ ਗੂੜ ਗੌੜ ਨ ਫੀਰ ਫੀਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਧ ਉਰਤ ਨ ਭੂਮ ਆਕਾਸ ਅਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਣ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਬਦ ਬਤਾਰ ਗੇ ਤਰ ਜਾਨੀਏ ਜਿਹ ਜੋਤ ਸੇਤ ਨਾਮ ਸਹੰਸ ਫਰਨ ਹੈ ਨੇਦ ਪੂਰਨ ਹੋਤ ਸੋਧ ਸੋਧ ਹਟੇ ਸਭੈ ਸੁਰ

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚਕਰ ਚਿਹਨ ਨਾ ਵਰਣ ਜਾ ਕੋ ਜਾਤ ਪਾਤ ਨਾ ਫੇਖ, ਰੂਪ ਰੇਖ ਨਾ ਰੰਗ ਜਾ ਕੋ ਰਾਖ ਰੂਪ ਨਾ ਰੰਗ, ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ, ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਦੀਨ ਬੰਤ ਦਿਆਲ ਸਵਾਮੀ ਆਦਿ ਦੇਵਾ ਪਾਲ, ਦੀਨ ਬੰਧ ਪ੍ਰਭੀਨ ਸ੍ਰੀ ਵਤ ਸਭ

ਸਰਬ ਸਿਮਰਤਨ ਸਰਬ ਸਾਸਤਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸਵਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵਾ ਖੰਡ ਭੂਮਾ ਕਾਜ ਲੇਥਲੇ ਮਹਿ ਜਪਤ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਏ ਸਵਚਾਰ ਆਦਿ ਦੇਵਾ ਪਾਰ ਸ੍ਰੀਪਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹੇਂਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ

ਜੋਗ ਦੇ ਅੰਧੇ ਮਨੁਜ ਮਥਨ ਦੇ ਗੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੀ ਜਨ ਅਸ਼ਟ ਭੁਜੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਭਰਮ ਬਿਨਾਸਨ ਧਰਮ ਦੁਜੇ ਗੁੰਗੁਰੂ ਖੰਗਣ ਸਹਸ੍ਰ ਜਮੰਗਣ ਫਣੀਅਰ ਫੁੰਕਾਰਣ ਧਰਮ ਦੁਜੇ ਅਸ਼ਟਾਟ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚਕਰ ਗਤੇ ਕੇਸਰੀ ਪ੍ਰਵਾਹੇ ਸੁਤ ਸੰਨਾ ਹੇ ਜਗ ਮਥਾ ਹੇ ਏਕ ਬ੍ਰਤੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਆਦ ਕੁਮਾਰ ਅਗਾਧ ਬ੍ਰਤੇ ਸੁਰ ਨਰ ਮੁਨ ਬੰਧਨ ਦੁਸ਼ਟ ਨਿਗੰਧਨ ਭ੍ਰਿਸ਼ਟ ਬਿਨਾਸਨ ਮ੍ਰਿਤ ਮਥੇ ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦ ਕਥੇ ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬਿਤਲ ਤਲੇ ਜੈ ਜੈ ਹੋ ਸੀ ਸਭ ਡੋਰ ਨਿਵਾਸਨ ਬਾਏ।

ਸੁਧਤਾ ਸਮਰਪਣ ਧਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜਾਇ ਜਾਇ ਹੋਸੀ ਸਹਸਰ ਪ੍ਰਕਰਖਣ ਆਦ ਅਨੀਲ ਅਗਾਦ ਅਭੇ ਚੰਚਲਾ ਜਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠ।

ਅਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਤ ਕਈ ਉੱਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਬਲਡ ਸੂਰਤ ਸਿਜਦਾ

0: कोई
1: मेरा प्रिय मेरा प्रिय।

ਸਿਰ ਦੀ ਸਫਾਈ ਦਰਸ਼ਨ ਦੀ ਮਾਲ।

पत्र बेस्ट।

ਬਹਿ ਜਾਓ ਵਾਹਿਗੁਰੂ ਜੀ, ਬਹਿ ਜਾਓ ਨਹੀਂ ਤਾਂ ਬਾਹਰ ਚਲੋ। ਸਤਨਾਮ।

ਸ਼੍ਰੀ ਨਾਨਕ ਪਦ ਪੰਕਜ ਬੰਦਨਾ ਪਦ ਪੰਕਜ ਬੰਦ

ਨਿਮਾਣਿਆ ਕੇ ਮਾਣ ਸਤਿਗੁਰੂ ਨੇ ਤਾਣਿਆ ਕੇ ਤਾਣ ਸਤਿਗੁਰੂ

ਗਿਆਨ ਸ਼ਬਦ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਗੁਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖ਼ਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਹੁਣ ਸਜ ਰਹੇ ਪਾ

ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਧੰਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਕੇ ਪੁੰਜ ਬਾਣੀ ਕੇ ਬੋਹਿਥ ਕਲਯੁਗ ਕੇ ਉਧਾਰ ਕਰਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਜੋ ਸ਼ਹਾਦਤ ਦੇ ਪ੍ਰਸੰਗ ਜੋ ਆਪਾਂ ਇਹ ਨਿਮਿਤ ਮਰਿਆਦਾ ਮੁਤਾਬਕ ਜੋ ਆਪਾਂ ਸਰਵਣ ਕਰ ਰਹੇ ਹਾਂ, ਕਿਉਂਕਿ ਸਾਧ ਸੰਗਤ ਜੀ ਆਉਣ ਵਾਲੀ 18 ਤਰੀਕ ਨੂੰ ਭਾਵ ਕਿ ਕੱਲ੍ਹ ਵਾਲੇ ਦਿਹਾੜੇ ਸਤਿਗੁਰੂ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਆਪਾਂ ਬਹੁਤ ਸ਼ਰਧਾ ਭਾਵਨਾ ਬਹੁਤ ਵਿਰਾਗ ਦੇ ਵਿੱਚ ਜੋ ਹਰ ਸਾਲ ਆਪਾਂ ਮਨਾਉਂਦੇ ਹਾਂ, ਇਸ ਸਾਲ ਵੀ ਆਪਾਂ ਨੇ ਮਨਾਉਣਾ ਹੈ। ਇਸ ਨਿਮਿਤ ਜੋ ਤਖ਼ਤ ਸਾਹਿਬ ਜੀ ਦੀ ਪਾਵਨ ਮਰਿਆਦਾ ਮੁਤਾਬਕ 5 ਦਿਨਾਂ ਦੇ ਵਿਸ਼ੇਸ਼ ਦੀਵਾਨ ਜਿਹੜੇ ਹਨ ਜੋ ਸਜਾਏ ਜਾਂਦੇ ਹਨ, ਕਿਉਂਕਿ ਸ਼ਾਮਾਂ ਦੀ ਕਥਾ ਜਿਹੜੀ ਹੈ ਲੜੀਵਾਰ ਰੂਪ ਦੇ ਵਿੱਚ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਚੱਲ ਰਹੀ ਹੈ, ਲੇਕਿਨ ਇਹਨਾਂ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗ ਜਿਹੜੇ ਹਨ ਉਹ ਸੰਗਤਾਂ ਨੂੰ ਸਰਵਣ ਕਰਾਏ ਜਾਂਦੇ, ਜਿਹਦੇ ਵਿੱਚ ਆਪ ਜੀ ਹੁਣ ਹਾਜ਼ਰੀਆਂ ਭਰ ਰਹੇ ਹੋ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੂੰ ਚੰਦੂ ਨੇ ਇਸ ਬੇਈਮਾਨ ਨੇ ਦੁਸ਼ਟ ਨੇ ਮਹਾਰਾਜ ਨੂੰ ਆਪਣੇ ਘਰ ਦੇ ਵਿੱਚ ਲੈ ਕਰਕੇ ਗਿਆ, ਜਾ ਕਰਕੇ ਮਹਾਰਾਜ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਨੂੰ ਪ੍ਰਸ਼ਾਦਾ ਪਾਣੀ ਨਹੀਂ ਦਿੱਤਾ ਜਾਵੇਗਾ। ਨਾਲ ਦਿਆਂ ਨੂੰ ਕਹਿੰਦਾ ਇਹਨਾਂ ਨੂੰ ਆਰਾਮ ਵੀ ਨਹੀਂ ਕਰਨ ਦੇ

ਆਉਣਗੇ, ਥੋੜ੍ਹਾ ਇਹ ਆਰਾਮ ਦੀ ਮੁਦਰਾ ਵਿੱਚ ਬੈਠ ਜਾਣਗੇ ਜਾਂ ਆਰਾਮ ਸੁੱਖ ਲੈਣਗੇ, ਉਸੇ ਵੇਲੇ ਇਹਨਾਂ ਨੂੰ ਮਾਰ ਕੁੱਟ ਕਰਕੇ ਉਠਾ ਦੇਣਾ ਹੈ। ਅਤੇ ਨਾਲ ਕਹਿੰਦਾ ਜਦੋਂ ਇਹ ਕਹਿਣਗੇ ਜੀ ਪਿਆਸ ਲੱਗੀ, ਕਹਿਣਾ ਜੀ 1 ਲੱਖ ਦਮੜਾ ਦਿਓ, ਪਾਣੀ ਦਿੱਤਾ ਜਾਵੇਗਾ, ਭੋਜਨ ਦੀ ਮੰਗ ਕਰਦੇ ਹਨ 1 ਲੱਖ। ਜੇ ਇਹ ਕਹਿਣਗੇ ਜੀ ਮੈਂ ਵਿਸ਼ਰਾਮ ਕਰਨਾ ਆਰਾਮ ਕਰਨਾ, ਅਤੇ ਉਸ ਵੇਲੇ ਵੀ ਇਹਨਾਂ ਤੋਂ 1 ਲੱਖ ਦਮੜਾ ਜਿਹੜਾ ਆਪਾਂ ਨੇ ਲੈਣਾ ਹੈ। ਇਸ ਦੁਸ਼ਟ ਨੇ ਪਾਪੀ ਨੇ ਸਾਧ ਸੰਗਤ ਜੀ ਬਹੁਤ ਅਕਹਿ ਅਤੇ ਅਸਹਿ ਕਸ਼ਟ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਇਸ ਪਾਪੀ ਨੇ ਢਾਲਣੇ ਕੀਤੇ। ਪਹਿਲਾਂ ਤਾਂ ਇਹਨੂੰ ਇਹ ਸੀ ਕਿ ਮਹਾਰਾਜ ਜੀ ਡਰ ਜਾਣਗੇ, ਭੈਭੀਤ ਹੋ ਜਾਣਗੇ, ਲੇਕਿਨ ਮਹਾਰਾਜ ਜੀ ਨੇ ਇਹਦਾ ਵਚਨ ਜਦੋਂ ਨਹੀਂ ਮੰਨਣਾ ਕੀਤਾ ਅਤੇ ਉਸ ਤੋਂ ਬਾਅਦ ਇਸ ਪਾਪੀ ਨੇ ਕੀ ਕੀਤਾ ਸਾਧ ਸੰਗਤ ਜੀ, ਅਤੇ ਪਾਣੀ ਨੂੰ ਬਹੁਤ ਜ਼ਿਆਦਾ ਤੌਣਾ ਕੀਤਾ, ਬਹੁਤ ਵੱਡਾ ਘੜੂੰਚਾ ਜਿਹੜਾ ਹੁੰਦਾ ਦੇਗਚਾ ਹੁੰਦਾ ਉਹਦੇ ਵਿੱਚ ਪਾਣੀ ਨੂੰ ਤਾ ਕਰਕੇ ਉਬਾਲ ਕਰਕੇ ਉਬਲਦੀ ਹੋਈ ਦੇਗ ਦੇ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੂੰ ਬਿਠਾਉਣਾ ਕੀਤਾ। ਸਿਪਾਹੀਆਂ ਨੂੰ ਕਹਿੰਦਾ ਇਹਨਾਂ ਨੂੰ ਬੰਨ ਕਰਕੇ ਲੈ ਕੇ ਆਓ, ਪਾਣੀ ਦੇ ਵਿੱਚ ਬਿਠਾਓ। ਮਹਾਰਾਜ ਨੇ ਕਿਹਾ ਪਾਪੀਆ ਇਹ ਸਾਨੂੰ ਪਕੜਨ ਦੀ ਲੋੜ ਨਹੀਂ ਹੈ, ਅਸੀਂ ਖੁਦ ਚੱਲ ਕੇ ਜਾਵਾਂਗੇ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਚੱਲ ਕਰਕੇ ਜਿਸ ਤਰ੍ਹਾਂ ਆਪਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ, ਚੁੱਭੀ ਲਾਉਂਦੇ ਹਾਂ, ਮਹਾਰਾਜ ਜੀ ਉਸ ਉਬਲਦੀ ਹੋਈ ਦੇਗ ਦੇ ਵਿੱਚ ਬੈਠ ਕਰਕੇ ਰੱਬ ਦੇ ਭਾਂਡੇ ਨੂੰ ਸੱਤ ਕਰਕੇ ਮੰਨਣਾ ਕੀਤਾ। ਅਤੇ ਉਸ ਤੋਂ ਬਾਅਦ ਵੀ ਪਿਆਰਿਓ ਇਹਦਾ ਜਿਹੜਾ ਹੈ ਹੀਆ ਜਿਹੜਾ ਹੈ ਨਹੀਂ ਪਸੀਜਿਆ। ਵੇਖਦਾ ਕਿ ਮੈਂ ਇੰਨਾ ਦੁੱਖ ਦੇ ਰਿਹਾ, ਇੰਨੀਆਂ ਤਕਲੀਫਾਂ ਦੇ ਰਹੀਆਂ, ਲੇਕਿਨ ਮਹਾਰਾਜ ਨੂੰ ਕੋਈ ਦੁੱਖ ਨਹੀਂ ਲੱਗ ਰਿਹਾ, ਕੋਈ ਤਕਲੀਫ ਇਹਨਾਂ ਨੂੰ ਨਹੀਂ ਲੱਗ ਰਹੀ ਹੈ। ਅਤੇ ਤਰ੍ਹਾਂ ਤਰ੍ਹਾਂ ਦੀਆਂ ਵਿਉਂਤਾ ਪਿਆਰਿਓ ਆਪਣੇ ਮਨ ਦੇ ਵਿੱਚ ਘਾੜਤ ਕਰਦਾ ਹੈ। ਇਹਦੀ ਜਿਹੜੀ ਲੜਕੀ, ਇਹਦੀ ਜਿਹੜੀ ਨੂੰਹ ਰਾਣੀ ਜਿਹੜੀ ਹੈ ਇਹ ਸਿੱਖਾਂ ਦੇ ਪਰਿਵਾਰ ਦੇ ਵਿੱਚੋਂ ਸਨ, ਉਹਨੂੰ ਜਦੋਂ ਪਤਾ ਚੱਲਿਆ ਕਿ ਇਹ ਪਾਤਕੀ ਜਿਹੜਾ ਪਾਪੀ ਪਾਮਰ ਜਿਹੜਾ ਹੈ ਇਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੂੰ ਬਹੁਤ ਜ਼ਿਆਦਾ ਕਸ਼ਟ ਬੜੇ ਤਸੀਹੇ ਦੇ ਰਿਹਾ ਹੈ। ਅਤੇ ਮਨ ਵਿੱਚ ਉਹ ਬੱਚੀ ਵਿਚਾਰ ਕਰਦੀ ਕਿ ਮੈਂ, ਮੇਰਾ ਜਨਮ ਤਾਂ ਸਿੱਖਾਂ ਵਾਲਾ ਹੈ, ਸਿੱਖਾਂ ਦੇ ਘਰ ਦਾ ਮੇਰਾ ਜਨਮ, ਸਤਿਗੁਰੂ ਮਹਾਰਾਜ ਜੀ ਦੀ ਮੈਂ ਪੂਜਾ ਕਰਦੀ ਹਾਂ, ਅਸੀਂ ਉਹਨਾਂ ਦੀ ਮਨੌਤ ਕਰਦੇ ਹਾਂ। ਉਹ ਪਿਆਰੇ ਸਤਿਗੁਰੂ ਮਹਾਰਾਜ ਜਿਨ੍ਹਾਂ ਦੇ ਇੱਕ ਦਰਸ਼ਨ, ਨਿਮਕ ਮਾਤਰ ਦਰਸ਼ਨ ਵੀ ਹੋ ਜਾਣ ਅਸੀਂ ਤੜਫ ਉੱਠਦੇ ਹਾਂ। ਅਸੀਂ ਕਹਿੰਦੇ ਹਾਂ ਕਿ ਭਾਈ ਸਾਡਾ ਜਨਮ ਜਿਹੜਾ ਕਿਰਤਾਰਥ ਹੋ ਗਿਆ, ਧੰਨਤਾ ਦੇ ਯੋਗ ਹੋ ਗਿਆ, ਇਹੋ ਜਿਹੇ ਸਤਿਗੁਰੂ ਮਹਾਰਾਜ ਮੇਰੇ ਘਰ ਦੇ ਵਿੱਚ ਆਏ, ਮੇਰਾ ਸਹੁਰਾ ਜਿਹੜਾ ਹੈ ਉਹਨਾਂ ਨੂੰ ਤਕਲੀਫਾਂ ਦੇ ਰਿਹਾ, ਦੁੱਖ ਦੇ ਰਿਹਾ, ਉਹ ਬੱਚੀ ਤੋਂ ਰਿਹਾ ਨਹੀਂ ਗਿਆ। ਉਹ ਪਿਆਰਿਓ ਰਾਤ ਦੇ ਹਨੇਰੇ ਦੇ ਵਿੱਚ ਰਿਸ਼ਵਤ ਆਦਿਕ ਦੇ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਆਈ। ਮਹਾਰਾਜ ਜੀ ਦੇ ਲਈ ਉਹਨੇ ਪ੍ਰਸ਼ਾਦਾ ਪਾਣੀ ਆਦਿਕ ਲਿਆਉਣਾ ਕੀਤਾ। ਮਹਾਰਾਜ ਨੂੰ ਬੇਨਤੀ ਕਰਦੀ ਹੈ ਕਿ ਸਤਿਗੁਰੂ ਮਹਾਰਾਜ ਇਹ ਪ੍ਰਸ਼ਾਦਾ ਪਾਣੀ ਜਿਹੜਾ ਇਹ ਆਪ ਜੀ ਛਕਣਾ ਕਰੋ। ਸਤਿਗੁਰੂ ਮਹਾਰਾਜ ਨੇ ਇਨਕਾਰ ਕਰ ਦਿੱਤਾ, ਕਿਹਾ ਬੇਟਾ ਇਹ ਪਾਪੀ ਦੇ ਘਰ ਦਾ ਅਸੀਂ ਕੁਛ ਪ੍ਰਸ਼ਾਦਾ ਪਾਣੀ ਨਹੀਂ ਛਕਣਾ ਹੈ। ਉਹਨੇ ਆਪਣਾ ਪਰਚਾ ਦਿੱਤਾ, ਮਹਾਰਾਜ ਮੈਂ ਇਹਦੀ ਨੂੰਹ ਹਾਂ, ਲੇਕਿਨ ਪਿਛਲਾ ਮੇਰਾ ਜਿਹੜਾ ਹੈ ਨਹਿਰ ਪਰਿਵਾਰ ਜਿਹੜਾ ਉਹ ਗੁਰਸਿੱਖਾਂ ਵਾਲਾ ਹੈ, ਇਸ ਕਰਕੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਆਈ ਹਾਂ। ਇਹ ਅਜੋਗ ਗੱਲ ਹੋ ਗਈ ਹੈ ਮਹਾਰਾਜ, ਮੇਰੇ ਘਰ ਦੇ ਵਿੱਚ ਆਪ ਜੀ ਨੂੰ ਇੰਨੇ ਕਸ਼ਟ ਦਿੱਤੇ ਜਾ ਰਹੇ, ਮੈਂ ਕਿਸ ਤਰ੍ਹਾਂ ਇਹਨੂੰ ਜਰਾਂ। ਮਹਾਰਾਜ ਨੇ ਕਿਹਾ ਇਹ ਵਾਹਿਗੁਰੂ ਜੀ ਦਾ, ਰੱਬ ਜੀ ਦਾ ਭਾਣਾ, ਇਹਨੂੰ ਸੱਤ ਕਰਕੇ ਮੰਨਣਾ ਕਾਰਾ। ਉਹ ਤੋਂ ਬਾਅਦ ਪਿਆਰੇ ਉਹ ਬੱਚੀ ਤਾਂ ਚੱਲ ਗਈ। ਇਹ ਪਾਪੀ ਜਦੋਂ ਦਿਨ ਉੱਠਿਆ ਤੇ ਉੱਠ ਕਰਕੇ ਫਿਰ ਵਿਚਾਰ ਕਰਦਾ, ਕਹਿੰਦਾ ਕਿ ਮੈਂ ਉਬਲਦੀ ਦੇਗ ਦੇ ਵਿੱਚ ਮਹਾਰਾਜ ਨੂੰ ਬਿਠਾਇਆ, ਮਹਾਰਾਜ ਨੂੰ ਕੋਈ ਤੱਤੀ ਵਾਹ ਨਹੀਂ ਲੱਗੀ, ਸੇਕ ਨਹੀਂ ਵੱਜਿਆ, ਲੱਗਦਾ ਕਿ ਕੋਈ ਇਹਨਾਂ ਨੇ ਕੋਈ ਇੱਕ ਜੁਗਤੀ ਮੁਕਤੀ ਅਰਥ ਵਰਤਾਈ ਹੋਵੇਗੀ। ਕਹਿੰਦਾ ਚਲੋ ਪਾਣੀ ਤੋਂ ਤਾਂ ਬਚ ਗਏ ਲੱਗਦਾ, ਲੇਕਿਨ ਹੁਣ ਤੱਤਾ ਰੇਤਾ ਜਿਹੜਾ ਹੈ ਉਹ ਤੱਤਾ ਰੇਤਾ ਜਿਹੜਾ ਉਹ ਇਹਨਾਂ ਦੇ ਉੱਤੇ ਮੈਂ ਪਾਵਾਂਗਾ। ਇੰਜ ਕਹਿ ਕਰਕੇ ਜਦੋਂ ਸਾਧ ਸੰਗਤ ਜੀ ਆਇਆ, ਇਹਨੇ ਪਠਿਆਰ ਜਿਹੜੇ ਹੁੰਦੇ ਹਨ ਅਤੇ ਉਹਨਾਂ ਦੇ ਕੋਲ ਆਪਣੇ ਬੰਦੇ ਨੂੰ ਭੇਜਣਾ ਕੀਤਾ, ਉਹਦਾ ਵੀ ਜ਼ਿਕਰ ਆਉਂਦਾ ਕਿ ਉਹ ਪਠਿਆਰ ਜਿਹੜਾ ਗੁਰਦਿੱਤਾ ਸੀ ਕਰਕੇ ਉਹਦਾ ਨਾਮ ਇਤਿਹਾਸ ਦੇ ਵਿੱਚ ਇਤਿਹਾਸਕਾਰਾਂ ਨੇ ਕੋਟ ਕਰਨਾ ਕੀਤਾ। ਉਹਦੇ ਕੋਲ ਇਹਦੇ ਬੰਦੇ ਗਏ ਅਤੇ ਨਾਲ ਵੱਡਾ ਸਾਰਾ ਘੜੂੰਚਾ ਜਿਹੜਾ ਭਰ ਕਰਕੇ ਤੱਤਾ ਰੇਤਾ ਜਿਹੜਾ ਉਹਨੂੰ ਲਿਆਉਣਾ ਕੀਤਾ। ਉਹ ਵੇਖ ਕਰਕੇ ਵੀ ਪਿਆਰਿਓ ਕਹਿੰਦਾ ਕਿ ਹੁਣ ਥੋੜ੍ਹਾ ਠੰਡਾ ਹੋ ਗਿਆ ਲੱਗਦਾ, ਇਹਨੂੰ ਔਰ ਅੱਗ ਦੇ ਵਿੱਚ ਤੌਣਾ ਕਰੋ, ਚੰਗੀ ਤਰ੍ਹਾਂ ਇਹ ਰੇਤੇ ਨੂੰ ਤਪਾਓ। ਜਿਸ ਤਰ੍ਹਾਂ ਅੱਗ ਦੇ ਛੋਲੇ ਹੁੰਦੇ ਨਾ ਪਿਆਰਿਓ, ਇੱਕਦਮ ਲਾਲ ਸੁਰਖ ਹੋ ਜਾਂਦੇ,
ਕਹਿੰਦਾ ਇਸ ਤਰ੍ਹਾਂ ਇਹ ਰੇਤ ਦੇ ਕਣ ਨੂੰ ਤੁਸੀਂ ਤੌਣਾ ਕਰੋ, ਫਿਰ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਮੈਂ ਪਾਵਾਂਗਾ, ਫਿਰ ਵੇਖਦਾ ਹੈ ਮੇਰਾ ਬਚਨ ਕਿਸ ਤਰ੍ਹਾਂ ਨਹੀਂ ਮੰਨਦੇ ਹਨ। ਇੱਥੋਂ ਤੱਕ ਸਾਧ ਸੰਗਤ ਜੀ, ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਸਤਿਗੁਰੂ ਮਹਾਰਾਜ ਜੀ ਦਾ ਜੋ ਪਾਵਨ ਸ਼ਹਾਦਤ ਦੇ ਪ੍ਰਸੰਗ, ਜੋ ਇਸ ਪਾਪੀ ਨੇ ਕਸ਼ਟ ਦੇਣਾ ਕੀਤਾ, ਉਹ ਪ੍ਰਸੰਗਾਂ ਨੂੰ ਆਪਨੇ ਸਰਵਣ ਕਰਨਾ ਕੀਤਾ। ਆਓ ਸਾਧ ਸੰਗਤ ਜੀ, ਅਗਲੀ ਆਉਣ ਵਾਲੀ ਪਾਵਨ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦਾ ਹਿਰਦੇ ਵਿੱਚ ਧਿਆਨ ਧਾਰਨ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰ ਕਰਤੇ ਆਪਣੀ ਹਾਜ਼ਰੀ ਨੂੰ ਦਰਜ ਕਰ

0: ਜੋ ਵੱਡੇ ਮਹਾਂਪੁਰਖ ਬ੍ਰਹਮ ਗਿਆਨੀਆਂ ਦੀ ਜੋ ਅਵਸਥਾ ਹੁੰਦੀ ਹੈ।
1: ਜਨ ਜਨਾਏ ਵਿਦਮਾਨੀ,
0: ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਤੱਖ ਪਿਆਰਿਓ, ਜੋ ਆਪ ਵੀ ਮਹਾਰਾਜ ਜੀ ਦੀ, ਜਦੋਂ ਆਪਾਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਜਦੋਂ ਆਪਾਂ ਜਾਪ ਕਰਦੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਕਰਦਿਆਂ ਹੋਇਆ ਤੇ ਪੂਰੀ ਅਸ਼ਟਪਦੀ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਜੀ ਨੇ ਵਰਣਨ ਕਰਨਾ ਕੀਤਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗਹਿਤਾ। ਸੋ ਇਹਦੇ ਵਿੱਚ ਇਹ ਵੀ ਵਚਨ ਕੀਤਾ, ਜਿਸ ਤਰ੍ਹਾਂ ਕਿ ਤੱਤ ਹੁੰਦੇ ਹਨ ਤੇ ਤੱਤਾਂ ਨੂੰ ਪਿਆਰੇ ਉਹ ਕੋਈ ਦੋਸ਼ ਨਹੀਂ ਲੱਗਦਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲੱਗੇ ਜਲਾ। ਤੇ ਬ੍ਰਹਮ ਗਿਆਨੀ ਕਾ ਇਹ ਗੁਨਾਹ, ਨਾਨਕ ਜਿਉਂ ਪਾਵਕ ਕਹਿ ਸਹਿਜ ਸੁਭਾਉ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਹ ਜੋ ਪੂਰੀ ਪਿਆਰਿਓ ਬ੍ਰਹਮ ਗਿਆਨੀ ਦੀ ਜੋ ਅਵਸਥਾ ਉਹਦੀ ਪਰਿਭਾਸ਼ਾ ਸਤਿਗੁਰੂ ਮਹਾਰਾਜ ਜੀ ਨੇ ਉਹ ਅਸ਼ਟਪਤੀ ਦੇ ਵਿੱਚ ਵਰਣਨ ਕਰਨਾ ਕੀਤਾ। ਅੱਜ ਪ੍ਰਤੱਖ ਸਤਿਗੁਰੂ ਮਹਾਰਾਜ ਆਪਣੇ ਪਿੰਡੇ ਦੇ ਉੱਤੇ ਹੰਡਾ ਕਰਕੇ ਦੱਸ ਰਹੇ ਹਨ। ਇਹ ਕੋਈ ਕਾਲਪਨਿਕ ਗੱਲਾਂ ਨਹੀਂ ਹਨ ਕਿ ਭਾਈ ਕਈ ਗੱਲਾਂ ਨਾ ਪਿਆਰਿਓ ਮਨ ਘੜਤ ਹੁੰਦੀਆਂ, ਕਾਲਪਨਿਕ ਹੁੰਦੀਆਂ, ਆਪਾਂ ਬਣਾ ਤਾਂ ਲੈਂਦੇ ਹਾਂ, ਲੇਕਿਨ ਉਹਦੇ ਉੱਤੇ ਕਸੌਟੀ ਦੇ ਖਰੇ ਉਤਰਨਾ ਬੜਾ ਔਖਾ ਹੁੰਦਾ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਪ੍ਰੈਕਟੀਕਲੀ ਪਿਆਰਿਓ ਉਹ ਅਵਸਥਾ ਨੂੰ ਆਪਣੇ ਉੱਤੇ ਢਹਾਲ ਕਰਕੇ ਦਿਖਾ ਦੇਣਾ ਕੀਤਾ ਕਿ ਅਸਾਂ ਜੋ ਵਚਨ ਕੀਤਾ, ਜੋ ਬ੍ਰਹਮ ਗਿਆਨੀ ਦੇ ਬਾਬਤ ਕਿਹਾ, ਉਹ ਅਸੀਂ ਪ੍ਰਤੱਖ ਆਪਣੇ ਪਿੰਡੇ ਦੇ ਉੱਤੇ ਆਪਣੇ ਜੀਵਨ ਦੇ ਵਿੱਚ ਹੰਡਾ ਕਰਕੇ ਤੁਹਾਨੂੰ ਦੱਸ ਰਹੇ ਹਾਂ।
1: ਪਿਆਸ ਨਾ ਮੁਖ ਮੋਰ ਚਾਹਿਆ।
0: ਦੇਖੋ ਪਿਆਰਿਓ, ਮਹਾਰਾਜ ਜੀ ਨੂੰ ਇਹਨਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਦਿੱਤਾ ਹੈ। ਹੁਣ ਆਪਾਂ ਆਪਣੇ ਅੰਦਰ ਝਾਤ ਮਾਰੀਏ, ਜੇ ਸਾਧ ਸੰਗਤ ਜੀ ਥੋੜਾ ਕੁ ਸਮਾਂ ਲੱਗ ਜਾਵੇ। ਦੇਖੋ ਆਪਾਂ ਨੂੰ ਤ੍ਰੇਹ ਲੱਗਦੀ ਹੈ, ਪਿਆਸ ਲੱਗਦੀ ਹੈ, ਗਰਮੀਆਂ ਦੀ ਰੁੱਤ ਚੱਲ ਰਹੀ ਹੈ ਭਾਈ, ਇਹਦੇ ਵਿੱਚ ਦੇਖੋ ਤ੍ਰੇਹ ਲੱਗਦੀ ਹੈ, ਪਿਆਸ ਲੱਗਦੀ ਹੈ। ਜੇ 5 ਮਿੰਟ, 10 ਮਿੰਟ, 15-20 ਮਿੰਟ ਵੀ ਜੇ ਪਾਣੀ ਸਾਨੂੰ ਨਾ ਪ੍ਰਾਪਤ ਹੋਵੇ ਆਪਾਂ ਤੜਫ ਉੱਠਦੇ ਹਾਂ। ਲੇਕਿਨ ਸਤਿਗੁਰੂ ਮਹਾਰਾਜ ਨੂੰ ਪਿਆਰਿਓ ਇਹਨਾਂ ਨੇ ਭੁੱਖਾ ਤੇ ਪਿਆਸਾ ਰੱਖਣਾ ਕੀਤਾ। 2-3 ਦਿਨ ਅੱਜ ਬਤੀਤ ਹੋ ਗਏ, ਸਤਿਗੁਰੂ ਮਹਾਰਾਜ ਜੀ ਦਾ ਮੁਖਾਰ ਬਿੰਦ ਜਿਹੜਾ ਪਿਆਰੇ ਉਹ ਹੰਸੂ ਹੰਸੂ ਕਰ ਰਿਹਾ, ਕੋਈ ਲੇਸ਼ ਮਾਤਰ, ਕੋਈ ਸ਼ੋਕ ਮਹਾਰਾਜ ਜੀ ਦੇ ਚਿਹਰੇ ਉੱਤੇ ਨਜ਼ਰ ਨਹੀਂ ਆ ਰਿਹਾ ਹੈ।
1: ਮਨ ਕੀ ਬ੍ਰਤੀ ਕਰਾ ਸੁਖ ਪਾਇਆ।
0: ਮਹਾਰਾਜ ਜੀ ਦੀ ਮਨ ਦੀ ਬ੍ਰਤੀ ਜਿਹੜੀ ਹੈ ਇੱਕ ਸਮਾਨ ਹੈ ਪਿਆਰਿਓ।
1: ਕਠੋਰ ਚੰਦ ਕੁਲ ਕਹਤੀ,
0: ਜਿਹੜਾ ਚੰਦੂ, ਜਿਹੜਾ ਕੁਲ ਕਹਤੀ, ਜਿਹੜਾ ਪਾਮਰ, ਜਿਹੜਾ ਇਹਨੇ ਆ ਕਰਕੇ ਵਚਨ ਕਰਨਾ ਕੀਤਾ।
1: ਕੀਨਸ ਛਾਤੀ ਮਮਤਾ,
0: ਇਹਨੇ ਕਿਹਾ ਕਿ ਦੇਖੋ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੇ ਮੇਰੀ ਛਾਤੀ ਨੂੰ ਸਾੜਨਾ ਕੀਤਾ। ਤੇ ਜਿਹੜੇ ਜੱਲਾਦ ਜਿਹੜੇ ਉਹਨਾਂ ਨੂੰ ਕਹਿੰਦਾ, ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਤਪਾਇਆ, ਮੈਨੂੰ ਦੁੱਖ ਦਿੱਤਾ, ਕਸ਼ਟ ਦਿੱਤੇ, ਇਸ ਤਰ੍ਹਾਂ ਹੀ ਇਹਨਾਂ ਨੂੰ ਆਪਾਂ ਨੇ ਕਸ਼ਟ ਦੇਣਾ, ਇਹਨਾਂ ਨੂੰ ਦੁੱਖ ਦੇਣੇ ਹਨ। ਹੁਣ ਇਸ ਤੋਂ ਪਰੇ ਕੁਛ ਵੀ ਨਹੀਂ ਹੋ ਸਕਦਾ, ਮੈਂ ਆਪਣਾ ਬਦਲਾ ਲੈਣਾ ਹੈ। ਹੁਣ ਕਹਿੰਦਾ ਮਹਾਰਾਜ ਨੂੰ ਬੋਲਦਾ ਕਿ ਕੱਲ ਤਾਂ ਬੜਾ ਬੋਲਦੇ ਹੋ, ਬਹੁਤ ਗਿਆਨ ਦੀਆਂ ਗੱਲਾਂ ਕਰਦੇ ਸੀ, ਲੇਕਿਨ ਅੱਜ ਮੂੰਹੋਂ ਵਚਨ ਕਿਉਂ ਨਹੀਂ ਨਿਕਲ ਰਿਹਾ।
1: ਬੋਲਤ ਬਨ ਬ੍ਰਹਮ,
0: ਕਹਿੰਦਾ ਹੁਣ ਬ੍ਰਹਮ ਗਿਆਨੀ ਬਣ ਕਰਕੇ ਜਿਸ ਤਰ੍ਹਾਂ ਇਹ ਮਹਾਂਪੁਰਖ ਚੁੱਪ ਹੋ ਕਰਕੇ ਬਹਿੰਦੇ, ਇਸ ਤਰ੍ਹਾਂ ਚੁੱਪੀ ਨੂੰ ਧਾਰਨ ਕਰਕੇ ਬੈਠਣਾ ਕੀਤਾ।
1: ਕਲੰਕਿਤ ਕੀ,
0: ਕਹਿੰਦਾ ਤੁਸੀਂ ਮੈਨੂੰ ਕੁੱਤਾ ਬੋਲ ਕਰਕੇ ਮੈਨੂੰ ਕਲੰਕਿਤ ਕਰਨਾ ਕੀਤਾ।
1: ਤਪ ਜਿਮ ਤਪ ਮਮ ਹੀ,
0: ਤੇ ਕਹਿੰਦਾ ਜਿਸ ਤਰ੍ਹਾਂ ਮੇਰਾ ਹਿਰਦਾ ਜਿਹੜਾ ਤਪ ਰਿਹਾ ਸੀ ਨਾ, ਇਸ ਤਰ੍ਹਾਂ ਹੀ ਆਪ ਜੀ ਨੂੰ ਤੜਪਾ ਤੜਪਾ ਕੇ ਮੈਨੇ ਮਾਰਨਾ ਹੈ, ਮੈਨੇ ਖਤਮ ਕਰ ਦੇਣਾ ਹੈ।
1: ਤਪਤ ਅਰੂਢਨ ਲਾਗੇ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਲਈ ਪਿਆਰਿਓ, ਜਿਸ ਤਰ੍ਹਾਂ ਕਿ ਆਪਾਂ ਵੇਖਦੇ ਹਾਂ ਸਤਿਗੁਰੂ ਮਹਾਰਾਜ ਕਿੱਥੇ ਜੇ ਵਿਰਾਜਮਾਨ ਹੋਣਾ ਨਾ ਪਿਆਰਿਓ, ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ ਭੱਜ ਕਰਕੇ ਬਹੁਤ ਸੋਹਣਾ ਜਿਹੜਾ ਵਿਛਾਉਣਾ ਵਿਛਾਉਂਦੇ ਹਨ, ਗੱਦਾ ਆਦਿਕ ਵਿਛਾਇਆ ਜਾਂਦਾ, ਉਹਦੇ ਉੱਤੇ ਸਤਿਗੁਰੂ ਮਹਾਰਾਜ ਨੂੰ ਬਿਠਾਇਆ ਜਾਂਦਾ, ਉਹ ਵੀ ਸਮਾਂ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਹੰਡਾਇਆ ਪਿਆਰਿਓ। ਕਈ ਵਾਰੀ ਨਾ, ਕਈ ਵਾਰੀ ਕੱਪੜੇ ਨਹੀਂ ਮਿਲਦੇ ਸੀ, ਕਿੱਥੇ ਬਾਹਰ ਅੰਦਰ ਜਾਣਾ ਹੋਵੇ, ਗੁਰੂ ਕੇ ਸਿੱਖ ਆਪਣੇ ਅੰਗੋਸ਼ੇ ਜਿਹੜੇ ਆਪਣੇ ਪਿਆਰਿਓ ਹਜੂਰੀਏ ਕੱਢ ਕੇ ਮਹਾਰਾਜ ਜੀ ਦੇ ਥੱਲੇ ਹੇਠਾਂ ਵਿਛਾ ਦਿੰਦੇ, ਕਹਿੰਦੇ ਮਹਾਰਾਜ ਇਹਦੇ ਉੱਤੇ ਬੈਠ ਜਾਓ, ਇਹ ਸਿੱਖਾਂ ਦੀ ਪਾਵਨਾ ਹੈ। ਇਹ ਵੀ ਮਹਾਰਾਜ ਜੀ ਨੇ ਸਮਾਂ ਹੰਡਾਇਆ। ਅੱਜ ਪਿਆਰਿਓ ਇਹੋ ਜਿਹਾ ਸਮਾਂ ਆਇਆ, ਮਹਾਰਾਜ ਜੀ ਨੂੰ ਹੇਠ ਵਿਛਾਉਣ ਦੇ ਲਈ ਕੱਪੜਾ ਨਹੀਂ, ਪਿਆਰਿਓ ਤੱਤਾ ਰੇਤਾ ਜੋ ਤਪ ਰਿਹਾ ਛੋਲਿਆਂ ਵਾਂਗੂ ਲਾਲੋ ਲਾਲ ਸੁਲਗ ਰਿਹਾ, ਭੜਕ ਰਿਹਾ ਹੈ, ਇਹੋ ਜਿਹਾ ਰੇਤਾ ਵਿਛਾਇਆ ਗਿਆ ਤੇ ਇਸ ਪਾਪੀ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜਿਹੜੇ ਰੇਤੇ ਦੇ ਉੱਤੇ ਇਹਨੂੰ ਬਿਠਾਉਣਾ ਕਰੋ।
1: ਬੋਲੇ ਸੁਣੀਐ ਮੂਢ ਕੁ ਭਾਗੇ।
0: ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਵੇ ਮੂਰਖਾ

0: ਉਸਨੇ ਆਪਣੇ ਤੇ ਆਪਣੇ ਪਰਿਵਾਰ ਦੇ ਉੱਤੇ ਬਹੁਤ ਵੱਡੀ ਬਿਪਤਾ ਨੂੰ ਆਪਤਾ ਨੂੰ ਢਾਲਣਾ ਕੀਤਾ।
1: ਦੀਰਘ ਦੁਖਦ
0: ਸਹੇਰਾ, ਬਹੁਤ ਵੱਡੇ ਦੋਸਖਾਂ ਦੀ ਅੱਗ ਦੇ ਵਿੱਚ ਨਰਕਾਂ ਦੇ ਵਿੱਚ ਤੂੰ ਸੜਨ ਵਾਲਾ ਹੈ। ਤੁਰੰਤ ਤੇਰਾ ਕਾਲ ਹੋਵੇਗਾ ਤੇ ਤੁਰੰਤ ਤੈਨੂੰ ਇਹ ਕਰਨੀ ਦਾ ਫਲ ਪ੍ਰਾਪਤ ਹੋਵੇਗਾ।
1: ਤੂੰ ਤਿਆਗਨ ਇਹ ਸਰੀਰ,
0: ਪਾਤਸ਼ਾਹ ਜੀ ਨੇ ਵਚਨ ਕਰਨਾ ਕੀਤਾ ਕਿ ਭਾਈ ਅਸੀਂ ਤਾਂ ਇਹ ਵਾਹਿਗੁਰੂ ਜੀ ਦੇ ਭਾਣੇ ਦੇ ਰਜ਼ਾ ਦੇ ਅੰਦਰ ਇਸ ਤਰ੍ਹਾਂ ਹੀ ਆਪਣੇ ਤਨ ਦਾ ਆਪਣੇ ਸਰੀਰ ਦਾ ਤਿਆਗ ਕਰਨਾ। ਹੁਣ ਉਹ ਸਮਾਂ ਜਿਹੜਾ ਹੈ ਸਾਡਾ ਜਿਹੜਾ ਪ੍ਰਭ ਪੁਰ ਪਿਆਨਾ ਕਰਨ ਦਾ ਉਹ ਸਮਾਂ ਜਿਹੜਾ ਲਾਗੇ ਆ ਗਿਆ।
1: ਬੋਲਤਾ ਰੂਢਨ ਕਰੇ,
0: ਇੰਜ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਤਪਦਾ ਹੋਇਆ ਰੇਤਾ ਬਾਰੂ ਜਿਹੜਾ ਨਾ ਜਿਹਦੀ ਵਿਛਾਈ ਕੀਤੀ ਗਈ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹਦੇ ਉੱਤੇ ਬਿਰਾਜਨ ਲੱਗੇ ਹਨ।
1: ਹੁਤਾਸਨ ਸੰਪਰ ਖਰੇ,
0: ਉਹ ਰੇਤਾ ਨਾ ਪਿਆਰਿਓ ਹੁਤਾਸਨ ਅੱਗ ਦੇ ਵਾਂਗੂ ਜਿਹੜਾ ਉਹਦੇ ਛੋਲੇ ਜਿਹੜੇ ਹਨ ਭੜਕ ਰਹੇ ਹਨ।
1: ਲੰਗਾਹ ਪਿਰਾਣਾ ਦਾ
0: ਗੁਰੂ ਕਾ ਸਿੱਖ ਭਾਈ ਲੰਗਾਹਾ ਜੀ ਭਾਈ ਪਿਰਾਣਾ ਜੀ
1: ਦੌਰੇ ਮਨ
0: ਇੱਕੋ ਵਾਰੀ ਪਿਆਰਿਓ ਭਾਜ ਕਰਕੇ ਗੁਰਮੁਖ ਪਿਆਰੇ ਆਏ ਹਨ।
1: ਰੇਤ ਪਰ ਹਮ ਤਨ ਪਰ
0: ਤੇ ਕਹਿੰਦੇ ਸਤਿਗੁਰੂ ਮਹਾਰਾਜ ਇਹ ਤੱਤੇ ਰੇਤੇ ਦੇ ਉੱਤੇ ਅਸੀਂ ਲੰਬੇ ਪੈ ਜਾਂਦੇ ਹਾਂ।
1: ਗੁਰੂ ਉੱਪਰ
0: ਤੇ ਕਿਰਪਾ ਕਰੋ ਸਤਿਗੁਰੂ ਮਹਾਰਾਜ ਆ ਦੁੱਖ ਜਿਹੜਾ ਅਸਾਂ ਨੇ ਝੱਲ ਲੈਣਾ ਹੈ ਆਪਣੇ ਪਿੰਡੇ ਹੰਡਾਉਣਾ ਆਪ ਜੀ ਸਾਡੇ ਉੱਤੇ ਖੜ ਕਰਕੇ ਆਰਾਮ ਦੇ ਨਾਲ ਬੈਠ ਜਾਓ।
1: ਕਾਰਨ ਲਿਖ ਸਹਿਜੇ ਪ੍ਰਾਨ,
0: ਜੇ ਸਤਿਗੁਰੂ ਮਹਾਰਾਜ ਆਪ ਜੀ ਨੂੰ ਬਚਾਉਣ ਦੇ ਲਈ ਆਪ ਜੀ ਦੀ ਸੇਵਾ ਕਰਦਿਆਂ ਜੇ ਸਾਡੇ ਪ੍ਰਾਣ ਜੇ ਖਤਮ ਹੋ ਜਾਣਗੇ ਤਾਂ ਕਹਿੰਦੇ ਸਤਿਗੁਰੂ ਮਹਾਰਾਜ ਅਸੀਂ ਧਨਤਾ ਦੇ ਯੋਗ ਹੋ ਜਾਣਾ।
1: ਇਨਕੋ ਦੁੱਖ ਦੇਖਣ ਕਰਾ,
0: ਤੇ ਆਪ ਜੀ ਦਾ ਦੁੱਖ ਜਿਹੜਾ ਸਤਿਗੁਰੂ ਮਹਾਰਾਜ ਅਸੀਂ ਆਪਣੇ ਅੱਖਾਂ ਦੇ ਨਾਲ ਕਿਸ ਤਰ੍ਹਾਂ ਦੇ ਦੇਖ ਸਕਦੇ ਹਾਂ ਕਿਉਂਕਿ ਜਾਨ ਤੋਂ ਵੀ ਜ਼ਿਆਦਾ ਅਸੀਂ ਆਪ ਜੀ ਦੇ ਨਾਲ ਪਿਆਰ ਕਰਦੇ ਸਤਿਗੁਰੂ ਮਹਾਰਾਜ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਕੋਈ ਦੁੱਖ ਆਵੇ ਮਹਾਰਾਜ ਉਹ ਸਾਨੂੰ ਲੱਗ ਜਾਵੇ ਤੇ ਆਪ ਜੀ ਆਨੰਦ ਦੇ ਵਿੱਚ ਖੇੜੇ ਦੇ ਵਿੱਚ ਰਹੋ। ਅੱਜ ਇਹ ਪਾਪੀ ਸਾਡੇ ਅੱਖਾਂ ਦੇ ਸਾਹਮਣੇ ਆਪ ਜੀ ਨੂੰ ਦੁੱਖ ਦੇ ਰਿਹਾ ਅਸੀਂ ਕਿਸ ਤਰ੍ਹਾਂ ਬਰਦਾਸ਼ਤ ਕਰੀਏ।
1: ਅੱਛੀ ਬਾਤ ਦੇਹ ਪਰ ਹਰ,
0: ਇਹ ਚੰਗਾ ਲੱਗਦਾ ਕਿ ਆਪ ਜੀ ਨੂੰ ਬਚਾਉਣ ਦੇ ਲਈ ਸਾਡੇ ਤਨ ਦਾ ਨਾਸ਼ ਹੋ ਜਾਵੇ।
1: ਰਤ ਚੰਦ ਸਿਪਾਹੀ ਪ੍ਰੇਰੇ,
0: ਹੁਣ ਵੇਖ ਕਰਕੇ ਚੰਦੂ ਨੇ ਪਿਆਰਿਓ ਸਿਪਾਹੀਆਂ ਨੂੰ ਦਬਕਾ ਮਾਰਨਾ ਕੀਤਾ।
1: ਲਸ਼ਕਾ ਧਾਇਕ ਨੇਰੇ,
0: ਤੇ ਉਹਨੂੰ ਇਸ਼ਾਰਾ ਕੀਤਾ ਦੇਖ ਆ ਸਿੱਖ ਕੀ ਕਰਦੇ ਆ, ਦੋ ਚਾਰ ਡਾਂਗਾ ਇਹਨਾਂ ਨੂੰ ਮਾਰਨਾ ਕਰੋ। ਉਹਦੇ ਸਿਪਾਹੀ ਜਿਹੜੇ ਹਨ ਸਿੱਖਾਂ ਨੂੰ ਪਿਆਰਿਓ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਬੰਨਿਆ ਹੋਇਆ ਉਹਦੇ ਸਿਪਾਹੀ ਭੱਜ ਕਰਕੇ ਗਏ ਡਾਂਗਾਂ ਦੇ ਨਾਲ। ਇਹ ਪੰਜ ਪਿਆਰੇ ਪੰਜ ਗੁਰੂ ਕੇ ਸਿੱਖਾਂ ਦੇ ਉੱਤੇ ਡਾਂਗਾ ਵਾਰਨੀਆਂ ਕੀਤੀਆਂ, ਹੱਥ ਪੈਰ ਭੰਨ ਦਿੱਤੇ। ਇੰਜ ਪਿਆਰਿਓ ਪੂਰਾ ਬਲ ਧਾਰਨ ਕਰਕੇ ਧੱਕੇ ਮਾਰ ਕਰਕੇ ਉਹਨਾਂ ਨੂੰ ਅੰਦਰ ਕਮਰੇ ਦੇ ਵਿੱਚ ਬੰਦ ਕਰ ਦਿੱਤਾ।
1: ਸ੍ਰੀ ਗੁਰੂ ਕਰੇ ਵਰਜਨਾ ਕਹਨੇ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖ ਕਰਕੇ ਉਹਨਾਂ ਨੂੰ ਰੋਕਦੇ ਪਏ ਹਨ।
1: ਆਵਤ ਹੋ ਰਿਸ ਮਨ,
0: ਕਹਿੰਦੇ ਕਿ ਭਾਈ ਤੁਸੀਂ ਆਪਣੇ ਮਨ ਦੇ ਵਿੱਚ ਰੋਹ ਗੁੱਸਾ ਕਿਉਂ ਕਰਦੇ ਹੋ,
1: ਬੈਠੇ ਰਹੋ ਖਾਤ ਕਿਉਂ,
0: ਤੇ ਬੈਠ ਕਰਕੇ ਆਨੰਦ ਦੇ ਵਿੱਚ ਰਹੋ, ਸਾਡੇ ਖਾਤਰ ਕਿਉਂ ਤੁਸੀਂ ਮਾਰ ਖਾਂਦੇ ਹੋ।
1: ਇਹ ਸਭ ਹੈ ਹਮਰੇ ਅਨੁਸਾਰ,
0: ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਭਾਈ ਇਹ ਜੋ ਵੀ ਭਾਣਾ ਵਰਤ ਰਿਹਾ ਨਾ ਇਹ ਸਾਡੇ ਅਨੁਸਾਰ ਦੇ ਵਿੱਚ ਇਹ ਭਾਣਾ ਵਰਤ ਰਿਹਾ ਹੈ, ਸਾਡੀ ਰਜਾ ਦੇ ਵਿੱਚ ਇਹ ਸਭ ਕੁਛ ਹੋ ਰਿਹਾ ਹੈ, ਇਸ ਕਰਕੇ ਇਹ ਸਾਡੀ ਰਜਾ ਉਸ ਵਾਹਿਗੁਰੂ ਜੀ ਦੀ ਰਜਾ ਦੇ ਵਿੱਚ ਹੈ, ਉਹਦੀ ਰਜਾ ਦੇ ਵਿੱਚ ਮੇਖ ਨਹੀਂ ਮਾਰਨਾ ਚਾਹੀਦਾ। ਤੇ ਉਸ ਵੇਲੇ ਭਾਈ ਪੁਰਾਣਾ ਕਹਿਣ ਲੱਗਾ ਸਤਿਗੁਰੂ ਮਹਾਰਾਜ ਆਪ ਜੀ ਦੀ ਅਵਸਥਾ ਵੱਡੀ ਹੈ, ਆਪ ਜੀ ਝੱਲ ਸਕਦੇ ਹੋ, ਅਸੀਂ ਕਿਸ ਤਰ੍ਹਾਂ ਚੱਲੀਏ, ਸਾਤੋਂ ਰਿਹਾ ਨਹੀਂ ਜਾਂਦਾ।
1: ਉਮਰੋ ਦੁੱਖ ਨਹਿ ਦੇਖ ਸਕਾਏ,
0: ਤੇ ਤੁਹਾਡਾ ਦੁੱਖ ਸਤਿਗੁਰੂ ਮਹਾਰਾਜ ਅਸੀਂ ਕਿਸ ਤਰ੍ਹਾਂ ਆਪਣੇ ਅੱਖਾਂ ਦੇ ਨਾਲ ਦੇਖ ਸਕਦੇ ਹਾਂ।
1: ਪ੍ਰਾਨ ਦੇਨ ਅਭਲਾਖਾ,
0: ਸਤਿਗੁਰੂ ਮਹਾਰਾਜ ਮੇਰੀ ਤਾਂ ਇਹੀ ਅਭਲਾਖਾ ਹੈ ਤੁਹਾਨੂੰ ਬਚਾਉਣ ਦੇ ਲਈ ਮੈਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦੇਵਾਂ।
1: ਸਰੀਰ ਕੋ ਰਾਖਾ,
0: ਜੇ ਸਤਿਗੁਰੂ ਮਹਾਰਾਜ ਸਾਡਾ ਸਰੀਰ ਲੇਖੇ ਲੱਗ ਜਾਵੇ ਤੁਹਾਡਾ ਤਨ ਬਚ ਜਾਵੇ ਤਾਂ ਵੀ ਸਤਿਗੁਰੂ ਮਹਾਰਾਜ ਅਸੀਂ ਧਨਤਾ ਦੇ ਯੋਗ ਹੋ ਜਾਵਾਂਗੇ।
1: ਗੁਰੂ ਇਮ ਕੀ ਜਹਤ ਬਾ,
0: ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਚਾਰਨ ਕਰਦੇ ਹਨ, ਕਹਿੰਦੇ ਕਿ ਭਾਈ ਇਹ ਉਦੋਂ ਤੁਹਾਨੂੰ ਕਰਨਾ ਬਣਦਾ
1: ਆਇਸ ਹੋਵੇ
0: ਜਦੋਂ ਸਾਡੀ ਆਗਿਆ ਹੋਵੇ, ਜਦੋਂ ਅਸੀਂ ਤੁਹਾਨੂੰ ਬੋਲਾਂਗੇ ਕਿ ਭਾਈ ਭਜੋ ਆਓ ਮੈਨੂੰ ਬਚਾਓ ਇਹ ਦੁਸ਼ਟਾਂ ਦਾ ਸੋਧਾ ਲਾਓ ਤਾਂ ਤੁਸੀਂ ਇਹ ਕੰਮ ਕਰਨਾ ਹੁਣ ਇਹ ਸਾਡੀ ਆਗਿਆ ਨਹੀਂ ਹੈ। ਦੇਖੋ ਪਿਆਰਿਓ ਜੋ ਬਚਨ ਆਉਂਦਾ ਨਾ ਧਰਨੀ ਧਰਨੀ ਧੀਰ ਸਿਖਾਈ, ਸਤਿਗੁਰੂ ਮਹਾਰਾਜ ਜੀ ਨੇ ਧਰਤੀ ਨੂੰ ਵੀ ਦੱਸ ਦਿੱਤਾ ਕਿ ਧਰਤੀ ਹੈ ਇੰਜ ਨਹੀਂ ਇੰਜ ਆਪਣੇ ਹਿਰਦੇ ਵਿੱਚ ਧੀਰਜ ਧਾਰਨ ਕਰਨਾ ਚਾਹੀਦਾ ਹੈ। ਧੀਰਜ ਧਾਰੀ ਸਤਿਗੁਰੂ ਧੀਰਜ ਧਾਮ ਬਣਾਏ ਇਹ ਹੈ ਤਾਨਾ, ਇਸ ਤੋਂ ਵੱਡਾ ਪਿਆਰਿਓ ਕੀ ਧੀਰਜ ਹੋ ਸਕਦਾ ਹੈ। ਇੰਨੇ

0: ਮਹਾਂਪੁਰਖਾਂ ਦੇ ਸਾਡੇ ਮਾਂ ਪਿਓ ਸਾਡੇ ਮਾਂ ਪਿਓ ਸ਼ਰਮਾ ਰੱਖਣ ਵਾਲੇ ਅਸਮਤਾ ਰੱਖਣ ਵਾਲੇ ਖੰਭਾਲੂਆਂ ਆਈਆਂ ਰੱਖਣ ਵਾਲੇ ਇਸ ਤਰ੍ਹਾਂ ਹੀ ਨਾਂ ਤੋਂ ਬਾਤ ਪਿਆਰੀਓ ਇਸ ਤਰ੍ਹਾਂ ਹੀ ਮਾਪ ਦੇ ਜਿਹੜੇ ਤਾਂ ਨਹੀਂ ਫਕੀਰ ਦੇ ਰਹੇ ਹਨ ਜਿਹੜੇ ਕੋਈ ਵੀ ਤਾਂ ਪਿਆਰੀਓ ਮਾੜਾ ਨਹੀਂ ਕੋਈ ਵੀ ਧਰਮ ਹਰ ਧਰਮ ਦੇ ਵਿੱਚ ਚੰਗੇ ਲੋਕ ਤੇ ਮਾੜੇ ਲੋਕ ਦੇ ਵਿੱਚ ਚੰਗੇ ਨੂੰ ਯਾਦ ਮਾੜੇ ਲੋਕ ਦੇ ਜਦੋਂ ਆਪਾਂ ਦਾਵਾ ਕਰਦੇ ਹਾਂ ਨਹੀਂ ਜੀ ਜਦੋਂ ਆਪਾਂ ਸਾਡੇ ਹੀ ਬੰਦੇ ਚੰਗੇ ਹਨ ਸਾਡੇ ਸਾਰੇ ਦੇ ਮਾੜੇ ਪਿਆਰੀਓ ਉਸ ਵੇਲੇ ਸਾਡੇ ਮਾੜਾ ਦਾ ਜਿਹੜਾ ਹੈ ਉਸ ਵੇਲੇ ਕੱਖ ਨਹੀਂ ਰਹਿਣਾ
1: ਜੋ ਮੈਂ ਕਾਲ ਕਰਾ ਦਿਓ ਜੀ ਇਹ ਜੇ ਇਸ ਤਰ੍ਹਾਂ ਪਾਰਸ਼ਾ
0: ਲੇਕਿਨ ਸਾਡੇ ਤੋਂ ਵੱਡਾ ਜਿੰਦਾਰ ਤਾਰੇ ਛੜੇ ਨੂੰ ਹੈ ਇਹ ਪਾਪੀ ਹੈ ਇਹ ਪਾਪੀ ਹੈ ਇਹ ਮਨ ਦੇ ਬਾਵਜੂਦ ਵੀ ਨਿਤਕ ਮਨ ਦੇ ਪਾਪੀ ਦੇ ਮਨ ਵਿੱਚ ਰਹਿਣਾ ਨਹੀਂ ਆ ਰਹੀ ਹੈ ਇਹ ਮਨ ਕਰਨਾ ਨਹੀਂ ਆ ਰਹੀ ਹੈ ਇਹ ਸਿਰ ਠਾਸ ਸਾਜ ਦੇ ਮਨ ਦਾ ਪਿਆਰ ਨਾਲ ਰਹੇ ਉਸ ਵੀ ਦੇ ਬਾਅਦ ਜਾ ਕਰਕੇ ਖੜ ਗਏ ਆਪਣਾ ਮਹਾਰਾਜ ਸਾਰੇ

0: ਕੇ ਬਾਦਸ਼ਾਹ ਵੀ ਬਲਵਾਨ ਹੈ, ਭਾਈ ਬਹੁਤੇ ਕੋਲ ਵੀ ਇਨਕਮ ਹੈ, ਆਪਣਾ ਕੋਈ ਬੰਦਾ ਨਹੀਂ ਹੈ, ਕੋਈ ਬੰਦਾ ਨਹੀਂ ਹੈ, ਅੱਲਾਹ ਦੇ ਵਿੱਚ ਬੈਠ ਸਕਦੇ, ਬਾਦਸ਼ਾਹ ਦਾ ਦੇ ਵਿੱਚ ਬੈਠਣਾ, ਬਾਦਸ਼ਾਹ ਦਾ ਦੇ ਹਾਲ ਲਾਇਆ ਹੈ, ਮੇਰੇ ਕਾਰੋਬਾਰੀ ਗੁਰੂ ਦੇ ਸੇਵਾ ਦੇ ਕਾਰੋਬਾਰੀ ਵਾਲੇ ਇੰਨਾ ਕੰਮ ਕਰਨ ਵਾਲੇ ਤੇ ਸਾਰਿਆਂ ਨੇ ਨੌਲਾ ਚਾਹ ਲਾਉਂਦੀਆਂ ਕਾਰੋਬਾਰ ਬੰਦ ਕਰ ਲਏ। ਇਹ ਵੀ ਵਿਚਾਰਨਾ ਕਰਦੇ ਕਿ ਭਾਈ ਕਿਹੜੇ ਇੰਤਜ਼ਾਰ ਕੇ ਆਪਦੇ ਮਹਾਰਾਜ ਜੀ ਨੂੰ ਚੜਾ ਸਕਦੇ ਹਾਂ, ਮਹਾਰਾਜ ਜੀ ਨੂੰ ਚੜਾ ਸਕਦੇ ਹਾਂ, ਪ੍ਰਸ਼ਾਦਾ ਪਾਣੀ ਵੀ ਰੁਚੀ ਦੇ ਨਾਲ ਉਹ ਨਹੀਂ ਕਰਦੇ ਹਾਂ, ਰੁਚੀ ਦੇ ਨਾਲ ਉਹ ਨਹੀਂ ਕਰਦੇ ਹਾਂ, ਬਾਰ-ਬਾਰ ਗੁਰੂ ਕੇ ਸਿੱਖ ਇਹ ਹੀ ਕਹਿੰਦੇ ਕਿ ਸਾਡੇ ਗੁਰੂ ਦੇ ਰਾਜ ਇਹ ਹੀ ਪਾਪੀ ਦੇ ਵਸ ਤੇ ਹੈ, ਇਹ ਪਾਪੀ ਬਹੁਤ ਲੰਬੇ ਸਮੇਂ ਤੋਂ ਬਾਦਸ਼ਾਹ ਜੀ ਦੇ ਨਾਲ ਵੈਰ ਕਰ ਰਿਹਾ ਸੀ, ਇਹਦੇ ਨਾਲ ਵੈਰ ਕਰ ਰਿਹਾ ਸੀ, ਇਹਦੇ ਨਾਲ ਮਾਰ ਗੁਰੂ ਦੇ ਨਾਲ ਜੇ ਮਾਰ ਕੇ ਨੇ ਪਾਪੀ ਦੇ ਪਾਣੇ ਕੀਤੇ, ਪਾਪੀ ਨੇ ਪਾਣੇ ਕੀਤੇ, ਪਤਾ ਮਹਾਰਾਜ ਜੀ ਨੇ ਦਾ ਨਾਤਾ ਦੇ ਪਤਾ ਮਹਾਰਾਜ ਜੀ ਨੇ ਦਾ ਨਾਤਾ ਕਿ ਇਹ ਬੇਈਮਾਨ ਬੰਦੇ ਨਾ ਮਹਾਰਾਜ ਜੀ ਦੇ ਪਾਪੀ ਦੀ ਗੱਲ ਮੰਨਵਾ ਰਹੇ ਹਨ, ਵਾਸਣ
1: ਓਮ ਕਾਰ ਸਤਿ ਨਾਮ ਕਰਤਾ ਸੁਰਤ ਨਿਰਭਉ।

ਸਤਨਾਮ ਕਰਤਾ ਪ੍ਰਖਤ ਨਾਮ ਮਹਾਰਾਜ ਮਹਾਰਾਜ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੇਤਾ, ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦਹਿ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਸਰੈ ਮਰ ਜਾਉ, ਆਖਣੀ ਔਖਾ ਸਾਚਾ ਨਾਉ। ਸਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨ ਛੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੱਡੇ ਆਪ ਤੇ ਵੱਡ ਤੇਰੀ ਦਾਤ, ਜਿੰਦਨ ਕਰ ਕੇ ਕੀਤੀ ਰਾਤ। ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕਾ, ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀ

ਦਾਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ

ਕੋਈ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਮ੍ਰਿਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਵੇਖਹ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ
भई परापत मानक देहुरिया, गोबिंद मिलन की एह तेरी बरिया, अवर काज तेरे कतै नकाम, मिल साध संगत भज केवल नाम, शरण जाम लाग भव जल तरन कै, जन्म बिरथा जात रंग माया कै रहाओ, जप तप संजम धर्म ना कमाया,

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸੁਰ ਕਾ ਕਾਟ ਸਮਾਥਾ ਸ੍ਰੀ ਅਸਕੇਤ ਜਗਤ ਕੇ ਨਾਥਾ ਦੁਤੀ ਬਾਨ ਸੌ ਦਉਵਰ ਕਰ ਕਾਟ ਦਿਓ ਅਸਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਕਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹ ਲਿਹੋ ਉਬਾਰੇ ਕਬਿਉ ਬਾਛ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਛਾ ਨਿਜ ਕਰ ਦੈ ਕਰੀਐ ਸਭੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਧੁਜ ਜੋ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹਿ ਹਾਂ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਕਿਛੁ ਨਾਹਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ, ਬਾਮਨ ਕੋ ਨਹਿ।

ਪਿਆਰੈ ਗਿਆਨੈ ਕੀ ਬਡ ਨੀ ਮਨੋ ਹੱਥ ਲੈ ਕਾਤਰ ਤਾਕੁਤਵਾਰ ਵਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਬਾ ਸੁਰਗ ਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਹ ਛੁਐ ਸਕੈ ਨ ਕੋਈ ਸਮ ਸਤਰੈ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਭ

ਰਹੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ

ਸੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜ

ਕਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਭਉ ਜਲ ਬਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋ

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਹਜ਼ੂਰ, ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਵ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਛੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ, ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ ਆਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਵੱਲੋਂ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬੌਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇਸ਼ਨਾ ਦਰਸ਼ਨ ਦਾਰ ਮੇਲੇ ਵੱਲੋਂ ਜੀ, ਹਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ, ਬਕੌਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾ ਦਰਸ਼ਨ ਦਾਰ ਮੇਲੇ ਬੋਲੋ ਜੀ, ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ, ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀਓ, ਅਕਾਲ ਮਿਤੀ 18 ਤਰੀਕ ਨੂੰ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ। ਕੱਲ੍ਹ ਸਵੇਰੇ 10 ਵਜੇ ਹਜ਼ੂਰੀ ਰਾਗੀ ਭਾਈ ਸੁਰਜੀਤ ਸਿੰਘ ਜੀ ਅੰਮ੍ਰਿਤਮਈ ਕੀਰਤਨ ਕਰਨਗੇ ਅਤੇ 11:30 ਵਜੇ ਸ਼ਹੀਦੀ ਪ੍ਰਸੰਗ ਕਥਾ ਵਿਚਾਰ ਤਖਤ ਸਾਹਿਬ ਜੀ ਦੇ ਮੀਤ ਗ੍ਰੰਥੀ ਭਾਈ ਗੁਰਮੀਤ ਸਿੰਘ ਜੀ ਸੰਗਤਾਂ ਨੂੰ ਸ਼੍ਰਵਣ ਕਰਾਵਣਗੇ, ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਹਾਜ਼ਰਿਆਂ ਭਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਸੁੰਦਰ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫੁਆਰੇ ਅਤੇ ਲੇਜ਼ਰ ਰੇਜ ਰਾਹੀਂ ਗੁਰੂ ਸਾਹਿਬਾਨਾ ਜੀ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਇਹ ਇਤਿਹਾਸ ਠੀਕ ਰਾਤ 8:15 ਦੇ ਸ਼ੁਰੂ ਹੋਵੇਗਾ। ਸੋ

0: ਕਲੂਕ ਧਰ
1: ਸਾਜ ਸੰਗ ਨਰਕ ਪਰਹਰੇ
0: ਸੰਗ ਆਉ ਸੋਹਿਲਾ
1: ਸਾਜ ਸੰਗ ਵਿਚਰ ਹਰ ਮੇਲਾ
0: ਕੋਈ ਛੇ ਸੋਹੀ ਫਲ ਪਾ
1: ਸਾਜ ਸੰਗ ਨਾ ਮਿਟਾ ਜਾਵੇ
0: ਸਾਧ ਰਿਤ ਬਸੈ
1: ਨਾਨਕ ਉਦਰੇ ਸਾਜ ਸੁਨ ਰਸੈ

0: ਸੰਜੋਗ
1: ਭੇਦ ਨਾ ਜਾਣੇ
0: ਜੇਤਾ ਸੁਣੇ ਤੈ ਤਾ ਬਖਿਆਨੇ
1: ਸਾਖੀ ਉਪਮਾ ਤੈ ਗੁਣ ਤੇ ਦੂਰ
0: ਸਾਖੀ ਉਪਮਾ ਰਹੀ ਭਰਪੂਰ
1: ਸਾਖੀ ਸੋਭਾ ਕਾ ਨਹੀਂ ਅੰਤ
0: ਸਾਖੀ ਸੋਭਾ ਸਦਾ ਬੇਅੰਤ
1: ਸਾਖੀ ਸੋਭਾ ਉਸ ਤੇ ਉਸ ਜੀ
0: ਸਾਖੀ ਸੋਭਾ

0: ਸਕਣਾ ਭਾਈ ਹੈ ਧਰਮ
1: ਨਾਨਕ ਜਿਸ ਮਿਲੇ ਜਿਸ ਲਿਖਿਆ ਗੁਰ ਕਰਮ
0: ਜਿਸਕੇ ਮਨ ਪਾਰਬ੍ਰਹਮ ਕਾ ਨਿਵਾਸ
1: ਜਿਸਕਾ ਨਾਮ ਸਤਿ ਰਾਮ ਦਾਸ
0: ਆਤਮ ਰਸ ਨਦਰੀ ਆਇਆ।

ਨਾਨਕ ਤੇ ਜਨਾ ਮਿਲੇ ਆਲ ਬ੍ਰਹਮ ਗਰੀਬ ਨਿਵਾਜ ਪੂਰਨ ਬ੍ਰਹਮ ਪ੍ਰਕਾਸ ਨਾਨਕ ਜੀਵੇ ਦੇਖ ਬਣਾਈ ਕਰਮ ਕਰਾਵਾਂ ਸਭ ਕੋ ਨਾਤ ਜੋ ਤਿਨ ਭਾਵੇ ਸੋ ਪੰਥਿਓ ਨਾਨਕ ਆਪਣੇ ਹਾਰ।

0: निर्मल सोए
1: जब लग जाने मुझते कच

0: ਧਰਮ ਤੇ ਰਹਿ
1: ਸਨ ਕਾ ਦੁਖ ਸਤ ਮਿਥਿਆ ਕਹਰ
0: ਕਿਰਤ ਨਿੰਦਕ ਕਾ ਧੁਰੀ ਪਿਆ
1: ਨਾਨਕ ਜੋਤਿ ਸਪਾਵੇ ਸੋਈ ਥੀਆ
0: ਸਦਾ ਦੁਖੀ ਬਿਗੜ ਰੋਖ ਹੋਈ ਜਾ
1: ਸਨ ਕੇ ਦੁਖੀ ਕੋ ਦਰਗ ਮਿਲੇ ਸਜਾਏ
0: ਸਨ ਕਾ ਦੁਖੀ ਸਦਾ ਸਹਕਾਈ
1: ਸਨ ਕਾ ਦੁਖੀ ਨਾ ਮਰੇ ਨ ਜਿਵਾਈਏ
0: ਜੀਵਤੀ ਪੂਜਨ
1: ਸਨ ਕਾ ਦੁਖ ਉਚਾਰੇ ਨਿਰਾਸਾ
0: ਦੁਖੀ ਨਾ ਦਿਸ਼ਟੇ ਕੋਈ
1: ਜੈਸਾ ਪਾਵੇ ਤੈਸਾ ਕੋਈ ਹੋਏ
0: ਕਿਰਤ ਨ ਮਿਟੇ ਕੋਈ
1: ਨਾਨਕ ਜਾਣੇ ਸੱਚਾ ਸੋਏ
0: ਸਭ ਘਰ ਤਿਸਕੇ ਹੋ ਕਰਨੇ ਹਾਂ
1: ਸਦਾ ਸਦਾ ਤਿਸਕੋ ਨਮਸਕਾਰ
0: ਸਤਰੋ ਦਿਨ ਰਾਤ
1: ਤਿਸੇ ਦਿਆ ਵੋ ਸਾਸ ਗਿਰਾਸ
0: ਕੁਝ ਵਰਤੇ

0: ਵਡਭਾਗੇ
1: ਨਾਮ ਜਪਤ ਪਾਵੇ ਵਿਸਰਾਮ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਹਿ ਸੁਭਾਏ ਹੋਵੇ ਸੋ ਹੋਏ
2: ਹਾਰ ਪਛਾਣੇ
1: ਪ੍ਰਭ ਕਾ ਕੀਆ ਜਨਮ ਹੀਠ ਲਗਾਨਾ ਜਿਸ ਤੇ

0: ਦ੍ਰੋਪਦੀ
1: ਸਤਿਗੁਰ ਸਿੱਖੇ ਕਰੇ ਪ੍ਰਤਿਪਾਲ
0: ਸੇਵਕੋ ਗੁਰ ਸਦਾ ਦਿਆਲ
1: ਸਿੱਖੇ ਗੁਰ ਦੁਰਮਤ ਮਨ ਹਿਰੇ
0: ਗੁਰ ਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖੇ ਬੰਧਨ ਕਾਟੇ
0: ਗੁਰ ਕਾ ਸਿੱਖ ਵਿਕਾਰ ਤੇ ਹਾਟੇ ਗੁਰ ਕਾ ਸਿੱਖ ਵਟ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ
1: ਗੁਰ ਕਾ ਗ੍ਰਹਿ ਸੇਵਨ ਚੋ ਰਹੇ
0: ਗੁਰ ਕੀ ਆਗਿਆ ਮਨ ਮਹਿ ਸਹਿ
1: ਆਪਸ ਕੋ ਕਰ ਗਛਣ ਜਨਾਵੇ
0: ਹਰ ਹਰ ਨਾਮ ਰਿਦੇ ਸਤ ਧਿਆਵੇ
1: ਮਨ ਵੇਚੇ ਸਤਿਗੁਰ ਕੇ
0: ਪਾਸ ਇਸ ਸੇਵਕ ਕੇ ਕਾਰਜ ਰਾ
1: ਸੇਵਾ ਕਰਤ ਹੈ ਨੇ ਕਾਮ
0: ਇਸ ਕੋ ਹੋਤ ਪ੍ਰਾਪ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਬੀਸ ਪੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਿਗੁਰ ਜਿਸ ਹਿਰਦੇ ਹਰ ਨਾਮ
0: ਅਨੇਕ ਵਾਰ ਗੁਰ ਕੋ ਬਲ ਜਾਓ
1: ਸਰਬ ਨਿਦਾਨ ਜੀ ਕਾ ਦਾਤਾ
0: ਆਠ ਪੈਰ ਪਾਲ ਬ੍ਰਹਮ ਰੰਗ ਰਾਤਾ
1: ਬ੍ਰਹਮੇ ਜਨ ਜਨਮੇ ਪਾਰ ਬ੍ਰਹਮ
0: ਏਕੇ ਆਪ ਨਹੀਂ ਕਜ ਭਰਮ
1: ਸਹਸਿਆਨ ਪਲਿਆ ਨ ਜਾਏ
0: ਨਾਨਕ ਐਸਾ

हमर पीवे हमर सोए।

सगरी जैसे दिखाए चंबा अब रक्षा मेरी तुम करो। दुष्ट दे उठवा तो

0: दास जान कर कृपा करो
1: मैं
0: अपना जान करो प्रतिपारा

0: ठाकुर जी की।
1: शुरू कर लेना।

ਸਤਿਗੁਰਾਂ ਦੀ ਉਪਮਾ ਕਰ ਸਕੀਏ। ਸਾਡੇ ਕੋਲ ਕੋਈ ਬੁੱਧੀ ਨਹੀਂ, ਸਮਰਥ ਨਹੀਂ ਹੈ, ਜਿਸ ਦੇ ਕਾਰਨ ਕਰਕੇ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਉਪਮਾ ਵਡਿਆਈ ਕਰ ਸਕੀਏ। ਅਤੇ ਆਪਾਂ ਕੀ ਕਰ ਸਕਦੇ ਹਾਂ, ਜਿਵੇਂ ਬਹੁਤ ਵੱਡੇ ਮਹਾਸਾਗਰ ਦੇ ਵਿੱਚੋਂ ਇੱਕ ਬੂੰਦ ਦਾ ਅਨੁਭਵ ਹੋ ਜਾਵੇ ਤਾਂ ਵੱਡੀ ਗੱਲ ਹੈ। ਆਪਾਂ ਕੇਵਲ ਬੂੰਦ ਦਾ ਅਨੁਭਵ ਕਰ ਸਕਦੇ ਹਾਂ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਪਾਵਨ ਸ਼ਹੀਦੀ ਗੁਰਪੁਰਬ ਕੱਲ੍ਹ ਮਨਾਇਆ ਜਾਵੇਗਾ, ਉਸ ਦੇ ਬਾਬਤ ਤੁਸੀਂ ਪਿਛਲੇ 3 ਦਿਨਾਂ ਤੋਂ ਲਗਾਤਾਰ ਵਿਚਾਰ ਕਥਾ ਇਤਿਹਾਸਕ ਸੁਣ ਰਹੇ ਹੋ। ਅੱਜ ਆਪਾਂ ਥੋੜ੍ਹਾ ਜਿਹਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪਾਵਨ ਪਵਿੱਤਰ ਜੀਵਨ ਹੈ, ਉਸ ਜੀਵਨ ਦੇ ਦਰਸ਼ਨ ਕਰਨ ਦਾ ਯਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਉਹ ਸਮਾਂ ਸੀ ਜਦੋਂ ਭਾਰਤ ਦੀ ਹਾਲਤ ਜਿਹੜੀ ਹੈ ਬਹੁਤ ਮਾੜੀ ਸੀ, ਮੁਗਲਾਂ ਦਾ ਜ਼ੋਰ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਉਸ ਤੋਂ ਪਹਿਲਾਂ ਹੀ ਗੁਰੂ ਮਹਾਰਾਜ ਜੀ ਦਾ ਵਿਰੋਧ ਆਰੰਭ ਹੋ ਚੁੱਕਾ ਸੀ। ਜਿਵੇਂ ਉਹਨਾਂ ਦੇ ਆਪਣੇ ਵੱਡੇ ਵੀਰ, ਵੱਡੇ ਭਰਾਤਾ ਪ੍ਰਿਥੀ ਚੰਦ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ। ਕਿਉਂ ਵਿਰੋਧ ਕੀਤਾ? ਕਿਉਂਕਿ ਉਹ ਇਹ ਸਮਝਦਾ ਸੀ ਕਿ ਮੈਂ ਉਮਰ ਦੇ ਵਿੱਚ ਵੱਡਾ ਹਾਂ, ਇਸ ਕਰਕੇ ਗੁਰਤਾ ਗੱਦੀ ਦਾ ਜਿਹੜਾ ਅਧਿਕਾਰ ਹੈ ਉਹ ਮੇਰਾ ਹੈ। ਪਰ ਗੁਰੂ ਘਰ ਦੇ ਵਿੱਚ ਉਮਰ ਕਰਕੇ ਕੋਈ ਵੱਡਾ ਹੋਵੇ ਤਾਂ ਯੋਗਤਾ ਨਹੀਂ ਹੈ, ਜੇ ਗੁਣਾ ਕਰਕੇ ਵੱਡਾ ਹੋਵੇ ਤਾਂ ਯੋਗਤਾ ਹੈ। ਜਿਵੇਂ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਵੀ ਆਪਣੇ ਸਾਹਿਬਜ਼ਾਦਿਆਂ ਨੂੰ ਗੁਰਤਾ ਗੱਦੀ ਨਹੀਂ ਬਖਸ਼ੀ, ਗੁਣਾ ਦੇ ਆਧਾਰ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ੀ। ਉਹੀ ਪਰੰਪਰਾ, ਉਹੀ ਮਰਿਆਦਾ ਅਗਾਂਹ ਨੂੰ ਚੱਲੀ ਹੈ। ਗੁਣਾਂ ਦੇ ਆਧਾਰ 'ਤੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕੀਤਾ ਗਿਆ। ਚੌਥੇ ਪਾਤਸ਼ਾਹ ਮਹਾਰਾਜ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਕੀ ਕੁਛ ਕਰਨਾ ਹੈ ਇਸ ਦਾ ਦਿਸ਼ਾ ਨਿਰਦੇਸ਼ ਵੀ ਕੀਤਾ। ਜਿਵੇਂ ਸਰੋਵਰ ਦੀ ਸੇਵਾ ਚੱਲ ਰਹੀ ਸੀ ਤਾਂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ, ਅਤੇ ਨੀਂਹ ਰੱਖੀ ਕਿਸ ਦੇ ਹੱਥੋਂ? ਸਾਈਂ ਮੀਆਂ ਮੀਰ ਜੀ ਦੇ ਹੱਥੋਂ। ਇਹ ਧਾਰਮਿਕ ਜਗਤ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਸੀ ਕਿ ਕਿਸੇ ਧਰਮ ਦਾ ਧਰਮ ਅਸਥਾਨ ਬਣ ਰਿਹਾ ਹੋਵੇ, ਕੇਂਦਰੀ ਅਸਥਾਨ ਬਣ ਰਿਹਾ ਹੋਵੇ, ਅਤੇ ਉਸ ਦਾ ਨੀਂਹ ਪੱਥਰ ਕੋਈ ਹੋਰ ਜਾਤ ਦਾ ਬੰਦਾ ਆ ਕਰਕੇ ਰੱਖ ਰਿਹਾ ਹੋਵੇ। ਇਸ ਦਾ ਭਾਵ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਸਮਾਜ ਦੇ ਵਿੱਚ ਊਂਚ ਅਤੇ ਨੀਚ ਦੀ ਭਾਵਨਾ ਸੀ ਉਸ ਨੂੰ ਦੂਰ ਕੀਤਾ, ਸਮਾਜਕ ਕ੍ਰਾਂਤੀ ਕੀਤੀ, ਸਮਾਜਕ ਏਕਤਾ ਦਾ ਉਪਦੇਸ਼ ਦਿੱਤਾ। ਜਦੋਂ ਹਰਿਮੰਦਰ ਸਾਹਿਬ ਬਣ ਕੇ ਤਿਆਰ ਹੋਇਆ, ਉਸ ਦੇ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮੁੱਚੇ ਜਗਤ ਦੇ ਉੱਤੇ ਜਿਹੜਾ ਉਪਕਾਰ ਕੀਤਾ ਨਾ, ਉਹ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ। ਰਾਮਸਰ ਸਰੋਵਰ ਦੇ ਕੰਢੇ 'ਤੇ ਰਮਣੀਕ ਅਸਥਾਨ ਵੇਖ ਕੇ ਸਾਹਿਬਾਂ ਨੇ ਉੱਥੇ ਹੀ ਫਿਰ ਇਹ ਜਿਹੜਾ ਗਿਆਨ ਦਾ ਯੱਗ ਚਲਾਇਆ, ਵਿਚਾਰਾਂ ਦੀ ਪੂਜਾ ਕੀਤੀ, ਸ਼ਬਦ ਦੀ ਪੂਜਾ ਦਾ ਸਾਨੂੰ ਆਦੇਸ਼ ਦਿੱਤਾ। ਗਿਆਨ ਅੰਜਨ ਜਾਂਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ। ਅਤੇ ਗਿਆਨ ਯੋਗ ਜਿਹੜਾ ਹੈ ਉਹ ਇੱਥੇ ਜਦੋਂ ਸ਼ਬਦ ਦੀ ਆਪਾਂ ਪੂਜਾ ਕਰ ਰਹੇ ਹੁੰਦੇ ਹਾਂ ਤਾਂ ਗਿਆਨ ਦੀ ਪੂਜਾ ਹੋ ਰਹੀ ਹੁੰਦੀ ਹੈ। ਇਸ ਕਰਕੇ ਜਗਤ ਦੇ ਵਿੱਚ ਇਹ ਧਰਮ ਦੇ ਜਗਤ ਦੇ ਅੰਦਰ ਸਭ ਤੋਂ ਵੱਡੀ ਕ੍ਰਾਂਤੀ ਕਿ ਇੱਕ ਧਰਮ ਦਾ ਧਰਮ ਗ੍ਰੰਥ ਬਣ ਰਿਹਾ ਹੋਵੇ ਅਤੇ ਉਸ ਧਰਮ ਗ੍ਰੰਥ ਦੇ ਵਿੱਚ ਸਿੱਖ ਸਤਿਗੁਰੂਆਂ ਨੂੰ ਛੱਡ ਕੇ ਹੋਰ ਵੀ ਉਸ ਵੇਲੇ ਦੇ ਜਿਹੜੇ ਮਹਾਨ ਮਹਾਨ ਸੰਤ ਹੋਏ ਹਨ ਉਹਨਾਂ ਦੀ
ਭਗਤਾਂ ਦੇ ਬਾਣੀ ਵੀ ਦਰਜ ਕੀਤੇ ਹੋਈ ਹੋਵੇ। ਇਸ ਤੋਂ ਪਹਿਲਾਂ ਸੰਸਾਰ ਦੇ ਇਤਿਹਾਸ ਦੇ ਅੰਦਰ ਇਸ ਪ੍ਰਕਾਰ ਦਾ ਕੋਈ ਪ੍ਰਮਾਣ ਨਹੀਂ ਮਿਲਦਾ। ਜੇ ਹਿੰਦੂਆਂ ਦੇ ਧਰਮ ਗ੍ਰੰਥ ਹਨ ਤਾਂ ਕੇਵਲ ਰਿਸ਼ੀਆਂ ਦੀ ਬਾਣੀ ਹੈ, ਜੇ ਮੁਸਲਮਾਨਾਂ ਦਾ ਧਰਮ ਗ੍ਰੰਥ ਕੁਰਾਨ ਸ਼ਰੀਫ ਹੈ ਤਾਂ ਕੇਵਲ ਮੁਹੰਮਦ ਸਾਹਿਬ ਦੀ ਬਾਣੀ ਹੈ, ਜੇ ਤ੍ਰਿਪਿਟਕ ਗ੍ਰੰਥ ਬੌਧ ਧਰਮ ਦੇ ਹਨ ਤਾਂ ਕੇਵਲ ਭਗਵਾਨ ਬੁੱਧ ਦੇ ਉਪਦੇਸ਼ ਹਨ ਜਿਹੜੇ ਪਾਲੀ ਭਾਸ਼ਾ ਦੇ ਅੰਦਰ ਹਨ। ਪਰ ਸੰਸਾਰ ਦੇ ਇਤਿਹਾਸ ਦੇ ਅੰਦਰ, ਅਧਿਆਤਮ ਦੇ ਇਤਿਹਾਸ ਦੇ ਅੰਦਰ ਇਹ ਪਹਿਲੀ ਘਟਨਾ ਨਹੀਂ ਕ੍ਰਾਂਤੀ ਹੈ ਕਿ ਜਦੋਂ ਸਿੱਖ ਧਰਮ ਦਾ ਧਰਮ ਗ੍ਰੰਥ ਬਣ ਰਿਹਾ ਹੋਵੇ ਤੇ ਸਿੱਖ ਗੁਰੂਆਂ ਤੇ ਇਲਾਵਾ ਸਾਰੇ ਭਗਤਾਂ ਦੇ ਬਾਣੀ, ਉਹ ਭਗਤ ਵੀ ਕਿਸ ਪ੍ਰਕਾਰ ਦੇ, ਵੱਖ ਵੱਖ ਜਾਤੀ ਦੇ, ਵੱਖ ਵੱਖ ਵਰਣ ਦੇ, ਵੱਖ ਵੱਖ ਪ੍ਰਾਂਤਾਂ ਦੇ ਵਿੱਚ ਰਹਿਣ ਵਾਲੇ, ਵੱਖ ਵੱਖ ਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਭਗਤਾਂ ਦੀ ਬਾਣੀ ਨੂੰ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਗ੍ਰੰਥ ਦੇ ਵਿੱਚ ਅਸਥਾਨ ਦੇ ਕੇ ਉਹਨਾਂ ਦੇ ਬਾਣੀ ਨੂੰ ਰਹਿੰਦੀ ਦੁਨੀਆਂ ਤੱਕ ਅਮਰ ਕਰ ਦਿੱਤਾ ਹੈ। ਜੇ ਭਗਤਾਂ ਦੀ ਬਾਣੀ ਦਾ ਸ਼ੁੱਧ ਰੂਪ ਜੇ ਕਿਤੇ ਸਾਨੂੰ ਮਿਲਦਾ ਹੈ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮਿਲਦਾ ਹੈ। ਬਾਹਰਲੀ ਬਾਣੀ ਵੀ ਆਪਾਂ ਪੜ੍ਹਦੇ ਹਾਂ, ਕਬੀਰ ਜੀ ਦਾ ਬੀਜਕ ਗ੍ਰੰਥ ਹੈਗਾ, ਉਸ ਵਿੱਚ ਪੜ੍ਹੋ ਸਾਰੀ ਅਸ਼ੁੱਧ ਬਾਣੀ ਲਿਖੀ ਹੋਈ ਹੈ। ਉਸ ਬਾਣੀ ਨੂੰ ਸ਼ੁੱਧ ਕਰਕੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤਾ ਅਤੇ ਆਪਾਂ ਮਾਣ ਨਾਲ ਬੋਲ ਸਕਦੇ ਹਾਂ ਕਿ ਸਾਰਿਆਂ ਦੀ ਸ਼ੁੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸਾਰੀ ਬਾਣੀ ਦੀ ਸੰਪਾਦਨਾ ਕਰਕੇ ਰਾਗ ਦਾ ਤਰਤੀਬ ਦੇ ਕੇ, ਗੁਰੂਆਂ ਦੇ ਬਾਣੀ ਦੀ ਤਰਤੀਬ ਦੇ ਕੇ, ਭਗਤਾਂ ਦੇ ਬਾਣੀ ਦੀ ਤਰਤੀਬ ਦੇ ਕੇ ਜਦੋਂ ਸਾਰੇ ਪ੍ਰਕਾਰ ਦੇ ਨਾਲ ਗ੍ਰੰਥ ਤਿਆਰ ਹੋਇਆ ਅਤੇ ਹਰਿਮੰਦਰ ਸਾਹਿਬ ਦੇ ਵਿੱਚ ਇਸ ਦਾ ਪ੍ਰਕਾਸ਼ ਹੋਇਆ, ਜਿਸ ਨੂੰ ਆਪਾਂ ਪਹਿਲਾ ਪ੍ਰਕਾਸ਼ ਕਰਕੇ ਯਾਦ ਕਰਦੇ ਹਨ। ਪਹਿਲੀ ਵਾਰ ਪ੍ਰਕਾਸ਼ ਹੋਇਆ ਇਸ ਕਰਕੇ ਪਹਿਲਾ ਪ੍ਰਕਾਸ਼ ਇਸ ਨੂੰ ਕਿਹਾ ਜਾਂਦਾ ਹੈ। ਅਤੇ ਗ੍ਰੰਥੀ ਥਾਪੇ ਗਏ ਬਾਬਾ ਬੁੱਢਾ ਜੀ, ਜੋ ਪਹਿਲੇ ਗ੍ਰੰਥੀ ਹੋਏ ਹਨ ਹਰਿਮੰਦਰ ਸਾਹਿਬ ਜੀ ਦੇ। ਉਪਦੇਸ਼ ਕੀਤਾ ਕਿ ਜਿੰਨਾ ਤੁਸੀਂ ਮੇਰਾ ਸਤਿਕਾਰ ਕਰਦੇ ਹੋ ਉਹਨਾਂ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਨਾ। ਫਿਰ ਅੱਗੇ ਹਰਿਮੰਦਰ ਸਾਹਿਬ ਪਹਿਲਾ ਪ੍ਰਕਾਸ਼ ਹੋਇਆ, ਫਿਰ ਤਰਨ ਤਾਰਨ ਦੀ ਸੇਵਾ ਹੋਈ, ਫਿਰ ਸੰਤੋਖ ਸਰ ਦੀ ਸੇਵਾ ਹੋਈ। ਇਸ ਪ੍ਰਕਾਰ ਬਹੁਤ ਸਾਰੇ ਕੰਮ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਗਤ ਦੀ ਕਲਿਆਣ ਵਾਸਤੇ, ਜਗਤ ਦੇ ਉੱਤੇ ਉਪਕਾਰ ਵਾਸਤੇ ਇਹ ਸਾਰੇ ਕੰਮ ਕੀਤੇ ਹਨ, ਜਿਸ ਵਿੱਚੋਂ ਸਭ ਤੋਂ ਵੱਡਾ ਕੰਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਂਦ ਅਤੇ ਉਸ ਦਾ ਸੰਪਾਦਨ। ਅੱਜ ਵੀ ਸਾਰੇ ਲੋਕ ਉਸ ਨੂੰ ਪੜ੍ਹਦੇ ਨੇ, ਸਿੱਖ ਵੀ ਪੜ੍ਹਦੇ ਨੇ, ਗੈਰ ਸਿੱਖ ਵੀ ਪੜ੍ਹਦੇ ਨੇ, ਇੱਥੋਂ ਤੱਕ ਕਿ ਦੂਜੇ ਧਰਮਾਂ ਦੇ ਅੰਗਰੇਜ਼ ਇਤਿਹਾਸਿਕ ਲੋਕ ਵੀ ਪੜ੍ਹਦੇ ਨੇ। ਅਤੇ ਅੱਜ ਉਸ ਦਾ ਪ੍ਰਚਾਰ ਹੋ ਰਿਹਾ ਹੈ ਕਿ ਇਹ ਸਾਰੇ ਗ੍ਰੰਥਾਂ ਦੇ ਵਿੱਚ ਕੇਵਲ ਅਤੇ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਜਿਹੜੇ ਕਿਸੇ ਧਰਮ ਦੇ ਗ੍ਰੰਥ ਨਹੀਂ, ਸਮੁੱਚੀ ਮਾਨਵਤਾ ਦੇ ਗ੍ਰੰਥ ਹਨ, ਸਮੁੱਚੇ ਪ੍ਰਾਣੀ ਮਾਤਰ ਦੇ ਗ੍ਰੰਥ ਹਨ, ਸਾਰੇ ਸੰਸਾਰ ਦੇ ਗ੍ਰੰਥ ਹਨ, ਕੇਵਲ ਸਿੱਖ ਧਰਮ ਦੇ ਗ੍ਰੰਥ ਸਾਹਿਬ ਨਹੀਂ ਹਨ। ਇਹ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ, ਬੜੇ ਗਰਵ ਵਾਲੀ ਗੱਲ ਹੈ। ਥੋੜ੍ਹਾ ਜਿਹਾ ਸਮਾਂ ਆਓ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਾ ਸਮਾਂ ਆਇਆ, ਅਚਾਨਕ ਨਹੀਂ ਆਇਆ। ਇਸ ਦੇ ਬਹੁਤ ਸਾਰੇ ਕਾਰਨ ਬਹੁਤ ਸਾਰੇ ਵਿਦਵਾਨਾਂ ਨੇ ਦਰਸਾਏ ਹਨ। ਸਭ ਤੋਂ ਵੱਡਾ ਕਾਰਨ ਇਹ ਹੋਇਆ ਕਿ ਜਦੋਂ ਪਹਿਲਾ ਪ੍ਰਕਾਸ਼ ਹੋਇਆ ਤੇ ਜਿਹੜਾ ਬਾਦਸ਼ਾਹ ਸੀ ਜਹਾਂਗੀਰ, ਉਸ ਦੇ ਕੋਲ ਇਹ ਖਬਰ ਪਹੁੰਚੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਕ ਧਰਮ ਗ੍ਰੰਥ ਨਵਾਂ ਬਣਾਇਆ ਹੈ, ਜਿਸ ਦੇ ਕਾਰਨ ਕਰਕੇ ਆਪਣਾ ਜਿਹੜਾ ਧਰਮ ਗ੍ਰੰਥ ਹੈ ਕੁਰਾਨ ਸ਼ਰੀਫ, ਇਸ ਦਾ ਮਹੱਤਵ ਘਟਦਾ ਜਾ ਰਿਹਾ ਹੈ। ਇਸ ਪ੍ਰਕਾਰ ਝੂਠਾ ਆਰੋਪ ਕਰਕੇ, ਝੂਠੀਆਂ ਝੂਠੀਆਂ ਖਬਰਾਂ ਦੇ ਕਰਕੇ ਜਹਾਂਗੀਰ ਦੇ ਕੰਨ ਭਰੇ ਗਏ ਹਨ। ਜਹਾਂਗੀਰ ਕੱਟੜ ਮੁਸਲਮਾਨ ਸੀ, ਉਸ ਦੇ ਆਲੇ ਦੁਆਲੇ ਜਿਹੜੇ ਲੋਕ ਸਨ, ਜਿਹੜੇ ਕਾਜੀ, ਮੁੱਲਾ, ਮੌਲਾਨਾ ਇਤਿਹਾਸਿਕ ਲੋਕ ਸਨ, ਉਹ ਸਾਰੇ ਸ਼ਰੀਅਤ ਦੇ ਪੱਕੇ ਸਨ, ਕੁਰਾਨ ਸ਼ਰੀਫ ਨੂੰ ਮੰਨਣ ਵਾਲੇ, ਉਹ ਵੀ ਕੱਟੜ ਮੁਸਲਮਾਨ ਸਨ।
ਉਹ ਕਿਸੇ ਨੂੰ ਵੇਖ ਨਹੀਂ ਸਕਦੇ ਸਨ, ਕਿਸੇ ਧਰਮ ਗ੍ਰੰਥ ਨੂੰ ਵੇਖ ਕੇ ਰਾਜੀ ਨਹੀਂ ਸਨ। ਇਸ ਕਰਕੇ ਜਹਾਂਗੀਰ ਨੂੰ ਬਹੁਤ ਕ੍ਰੋਧ ਚੜਿਆ। ਫਿਰ ਇਸ ਪ੍ਰਕਾਰ ਚਲਦੀ ਚਲਦੀ ਖਬਰ ਜਹਾਂਗੀਰ ਦੇ ਕੋਲ ਇਹ ਵੀ ਆਈ ਹੈ ਕਿ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਖੁਸਰੋ ਨੂੰ ਸ਼ਰਨ ਦਿੱਤੀ ਸੀ। ਜਦੋਂ ਇਹ ਖਬਰ ਆਈ ਤੇ ਹੋਰ ਕ੍ਰੋਧ ਦੇ ਵਿੱਚ ਆਇਆ। ਅੰਤ ਦੇ ਵਿੱਚ ਜਹਾਂਗੀਰ ਨੇ ਇੱਕ ਕਿਤਾਬ ਲਿਖੀ ਹੈ, ਉਸ ਕਿਤਾਬ ਦਾ ਨਾਮ ਹੈ ਤਜੁਕੇ ਜਹਾਂਗੀਰੀ। ਉਸ ਦੇ ਅੰਦਰ ਉਹ ਲਿਖਦਾ ਹੈ ਕਿ ਮੈਂ ਕਈ ਸਾਲਾਂ ਤੋਂ ਇਹ ਸੋਚਦਾ ਹਾਂ ਕਿ ਮੈਂ ਸੁਣਿਆ ਹਾਂ ਕਿ ਉਹ ਹਿੰਦੂਆਂ ਦਾ ਜਿਹੜਾ ਗੁਰੂ ਆਪਣੇ ਆਪ ਨੂੰ ਅਖਵਾਉਂਦਾ ਹੈ ਉਹ ਝੂਠ ਦੀ ਦੁਕਾਨ ਚਲਾਉਂਦਾ ਹੈ ਅਤੇ ਮੈਂ ਇਹ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਹਾਂ। ਮੈਂ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਇਹ ਗੱਲ ਸੋਚਦਾ ਹਾਂ। ਉਹ ਆਪਣੇ ਹੱਥ ਦੇ ਨਾਲ ਲਿਖਦਾ ਹੈ। ਗੁਰੂ ਮਹਾਰਾਜ ਜੀ ਦੇ ਧਰਮ ਪ੍ਰਚਾਰ ਨੂੰ ਉਹ ਝੂਠ ਦੀ ਦੁਕਾਨ ਕਹਿ ਰਿਹਾ ਹੈ। ਜਦਕਿ ਉਸ ਵੇਲੇ ਇਸ ਪ੍ਰਕਾਰ ਦੀ ਅਵਸਥਾ ਹੋ ਗਈ ਸੀ ਕਿ ਹਿੰਦੂ ਵੀਰ ਵੀ ਆਉਂਦੇ ਸਨ, ਨਾਲੋਂ ਨਾਲ ਮੁਸਲਮਾਨ ਵੀਰ ਵੀ ਆਉਂਦੇ ਸਨ। ਜਦੋਂ ਉਹਨਾਂ ਨੇ ਵੇਖਿਆ ਕਿ ਹਿੰਦੂ ਵੀਰ ਤੇ ਜਾਂਦੇ ਹਨ ਠੀਕ ਹੈ, ਪਰ ਸਾਡੇ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਲੋਕ ਵੀ ਜਾ ਕਰਕੇ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਸ਼ਿਸ਼ ਬਣ ਰਹੇ, ਸਿੱਖ ਬਣ ਰਹੇ ਹਨ। ਫਿਰ ਉਸਨੂੰ ਸਹਿਨ ਨਹੀਂ ਹੋਇਆ। ਉਸਨੇ ਸੋਚਿਆ ਹੋਰ ਵੀ ਪ੍ਰਿਥੀ ਚੰਦ ਦੀ ਸ਼ਿਕਾਇਤ, ਚੰਦੂ ਦੀ ਸ਼ਿਕਾਇਤ, ਹੋਰ ਕਈ ਪ੍ਰਕਾਰਾਂ ਦੀਆਂ ਸ਼ਿਕਾਇਤਾਂ ਉਹਨਾਂ ਦੇ ਕੋਲ ਪਹੁੰਚ ਰਹੀਆਂ ਸਨ, ਜਿਨ੍ਹਾਂ ਨੂੰ ਤੋੜ ਮਰੋੜ ਕਰਕੇ ਝੂਠ ਮੋਟ ਮਸਾਲਾ ਲਾ ਕਰਕੇ ਉਹ ਖਬਰ ਬਾਦਸ਼ਾਹ ਕੋਲ ਪਹੁੰਚਾਉਂਦੇ ਸਨ। ਬਾਦਸ਼ਾਹ ਇੰਨਾ ਕ੍ਰੋਧਿਤ ਹੋਇਆ ਕਿ ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਲਾਉਣ ਦਾ, ਅੰਮ੍ਰਿਤਸਰ ਤੋਂ ਲਾਹੌਰ ਲਿਆਉਣ ਦਾ ਹੁਕਮ ਦਿੱਤਾ। ਜਦੋਂ ਗੁਰੂ ਮਹਾਰਾਜ ਅੰਮ੍ਰਿਤਸਰ ਤੋਂ ਚੱਲੇ ਹਨ ਲਾਹੌਰ, ਉੱਥੇ ਫਿਰ ਇਹਨਾਂ ਨੇ ਉਹਨਾਂ ਨੂੰ ਯਾਸ਼ਾ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਕਿ ਬਿਨਾਂ ਖੂਨ ਦਾ ਇੱਕ ਕਤਰਾ ਵੀ ਧਰਤੀ 'ਤੇ ਡੋਲੇ ਤੋਂ ਬਿਨਾਂ ਇਹਨਾਂ ਨੂੰ ਸ਼ਹੀਦ ਕਰਨਾ ਹੈ। ਯਾਸ਼ਾ ਕਾਨੂੰਨ ਕੀ ਹੈ? ਗੁਰੂ ਮਹਾਰਾਜ ਜੀ ਦੇ ਕਾਲ ਤੋਂ ਵੀ ਪਹਿਲਾਂ, 1604 ਤੋਂ ਵੀ ਪਹਿਲਾਂ 400 ਸਾਲਾਂ ਤੋਂ ਇਹ ਕਾਨੂੰਨ ਚੱਲਦਾ ਸੀ, ਜਿਸ ਨੂੰ ਚੰਗੇਜ਼ ਖਾਨ ਨਾਮ ਦੇ ਇੱਕ ਜ਼ੁਲਮੀ ਬਾਦਸ਼ਾਹ ਨੇ ਕੱਢਿਆ ਸੀ ਸਭ ਤੋਂ ਪਹਿਲਾਂ। ਉਸ ਦਾ ਭਾਵ ਹੈ ਕਿ ਜੇ ਕੋਈ ਧਰਮੀ ਬੰਦਾ ਹੋਵੇ ਔਰ ਉਸ ਧਰਮੀ ਬੰਦੇ ਨੇ ਰਾਜ ਸ਼ਾਸਨ ਤੋਂ ਕੋਈ ਵਿਦਰੋਹ ਕੀਤਾ ਹੋਵੇ, ਕੋਈ ਖਿਲਾਫ ਕੰਮ ਕੀਤਾ ਹੋਵੇ, ਉਸ ਨੂੰ ਇਸ ਤਰ੍ਹਾਂ ਮਾਰਿਆ ਜਾਵੇ ਕਿ ਉਸ ਦਾ ਖੂਨ ਧਰਤੀ 'ਤੇ ਨਾ ਡੁੱਲੇ। ਚੰਗੇਜ਼ ਖਾਨ ਦੀ ਇਹ ਮਾਨਤਾ ਸੀ ਕਿ ਧਾਰਮਿਕ ਬੰਦੇ ਦਾ ਲਹੂ ਧਰਤੀ 'ਤੇ ਡੋਲੇਗਾ ਅਤੇ ਕਈ ਧਾਰਮਿਕ ਬੰਦੇ ਪੈਦਾ ਹੋ ਜਾਣਗੇ। ਇਸ ਵਿਚਾਰ ਦੇ ਤਹਿਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਹੁਤ ਤਸੀਹੇ ਦੇ ਦੇ ਕਰਕੇ ਕੱਲ੍ਹ ਵਾਲੇ ਦਿਨ ਸ਼ਹੀਦ ਕੀਤਾ ਗਿਆ, ਜਿਹੜਾ ਆਉਣ ਵਾਲਾ ਕੱਲ੍ਹ ਹੈ 18 ਤਾਰੀਖ। ਜਦੋਂ ਫਿਰ ਚੰਦੂ ਉਸ ਵੇਲੇ ਹਾਜ਼ਰ ਸੀ, ਜਹਾਂਗੀਰ ਨੇ ਹੁਕਮ ਦੇ ਕਰਕੇ ਲਾਹੌਰ ਤੋਂ ਬਾਹਰ ਕਿਤੇ ਚਲਾ ਗਿਆ। ਉਸ ਵੇਲੇ ਮੁਰਤਜ਼ਾ ਖਾਂ ਸੀ, ਉਸਨੇ ਜਿਹੜਾ ਹੁਕਮ ਪੜ ਕਰਕੇ ਸੁਣਾਇਆ ਕਿ ਆਪ ਜੀ ਦੀ ਇਹ ਸਜ਼ਾ ਹੈ ਕਿ ਆਪ ਨੂੰ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਜਾਵੇ। ਉਸ ਵੇਲੇ ਚੰਦੂ ਨੇ ਕੀ ਕੀਤਾ? ਚੰਦੂ ਨੇ ਬੇਨਤੀ ਕੀਤੀ ਮੁਰਤਜ਼ਾ ਖਾਨ ਤੋਂ ਕਿ ਮੈਨੂੰ ਗੁਰੂ ਜੀ ਮੇਰੇ ਹਵਾਲੇ ਕਰ ਦਿੱਤੇ ਜਾਣ, ਮੈਂ ਆਪਣੇ ਘਰ ਲੈ ਜਾ ਕਰਕੇ ਇਹਨਾਂ ਨੂੰ ਤਸੀਹੇ ਦੇਵਾਂਗਾ। ਚੰਦੂ ਦੀ ਕੀ ਦੁਸ਼ਮਣੀ ਸੀ ਆਪ ਸਾਰੇ ਜਾਣਦੇ ਹੋ। ਚੰਦੂ ਦੀ ਬੇਟੀ ਦਾ ਰਿਸ਼ਤਾ ਗੁਰੂ ਮਹਾਰਾਜ ਜੀ ਨੇ ਮੰਨ ਕੇ ਸੰਗਤ ਦੀ ਬੇਨਤੀ ਦੇ ਉੱਤੇ ਉਸ ਤੋਂ ਫਿਰ ਉਹਨਾਂ ਨੂੰ ਮੋੜ ਦਿੱਤਾ ਸੀ, ਜਿਸ ਕਾਰਨ ਚੰਦੂ ਦੀ ਘੋਰ ਬੇਇੱਜ਼ਤੀ ਹੋਈ ਸੀ, ਜਿਸ ਕਾਰਨ ਉਸ ਦੀ ਬਰਾਦਰੀ ਦੇ ਵਿੱਚ ਉਸ ਦਾ ਕੋਈ ਨਾਂ ਸੀ ਨਹੀਂ, ਉਸਦੀ ਕੋਈ ਇੱਜ਼ਤ ਨਹੀਂ ਸੀ। ਇਹ ਬਦਲੇ ਦੀ ਭਾਵਨਾ ਵਿੱਚ ਆਇਆ। ਜਦੋਂ ਬਦਲੇ ਦੀ ਭਾਵਨਾ ਵਿੱਚ ਆਇਆ ਤੇ ਕਹਿਣ ਲੱਗਾ ਕਿ ਮਹਾਰਾਜ ਜੀ ਨੂੰ ਮੇਰੇ ਹਵਾਲੇ ਕਰ ਦਿਓ, ਮੈਂ ਆਪਣੇ ਘਰ ਲੈ ਜਾ ਕਰਕੇ ਇਹਨਾਂ ਨੂੰ ਆਪਣੇ ਹਿਸਾਬ ਨਾਲ ਤਸੀਹੇ ਦੇ ਕਰਕੇ ਸ਼ਹੀਦ ਕਰ ਦੇਵਾਂਗਾ। ਮੁਰਤਜ਼ਾ ਖਾਨ ਨੇ ਕਿਹਾ ਕਿ ਚਲੋ ਠੀਕ ਹੈ, ਚੰਗੀ ਗੱਲ ਹੈ, ਕਿਉਂਕਿ ਸਰਕਾਰੀ ਦਰਬਾਰ ਦੇ ਵਿੱਚ ਚੰਦੂ ਦਾ ਬੜਾ ਰੁਤਬਾ ਸੀਗਾ, ਇਸ ਕਰਕੇ ਉਸ ਦੀ ਗੱਲ ਨੂੰ ਮੰਨ ਲਿਆ ਗਿਆ। ਜਦੋਂ ਗੱਲ ਮੰਨੀ ਗਈ, ਮਹਾਰਾਜ ਤੇ ਗੁਰੂ ਮਹਾਰਾਜ ਜੀ ਦੇ ਨਾਲ 5 ਗੁਰਸਿੱਖ ਹੋਰ ਸੀ,
ਉਹਨਾਂ ਦੇ ਨਾਲ ਚੂਨਾ ਮੰਡੀ ਰਹਿੰਦਾ ਸੀ। ਚੰਦੂ ਦੇ ਗ੍ਰਹਿ ਹਵੇਲੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲਿਆਂਦਾ ਗਿਆ। ਪਹਿਲਾ ਦਿਨ ਚੜਿਆ ਤੇ ਗੁਰੂ ਮਹਾਰਾਜ ਜੀ ਨੂੰ ਦਿਨ ਤੇ ਰਾਤ ਭਰ ਭੁੱਖਾ ਧਿਆਇਆ ਰੱਖਿਆ ਗਿਆ। ਨਾ ਭੋਜਨ ਦਿੱਤਾ ਗਿਆ, ਨਾ ਜਲ ਦਿੱਤਾ ਗਿਆ, ਨਾ ਪਾਣੀ ਦਿੱਤਾ ਗਿਆ, ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਇੱਕ ਪਾਸੇ ਗੁਰੂ ਮਹਾਰਾਜ ਕੈਦ ਹਨ, ਦੂਜੇ ਪਾਸੇ ਪੰਜ ਜਿਹੜੇ ਗੁਰਸਿੱਖ ਹਨ ਉਹ ਕੈਦ ਹਨ, ਇੱਕ ਦੂਜੇ ਨੂੰ ਮਿਲ ਨਹੀਂ ਸਕਦੇ। ਪਰ ਦੇਵ ਨੇ ਤੇ ਐਸੀ ਹੋਈ ਕਿ ਚੰਦੂ ਦੇ ਘਰ ਦੇ ਵਿੱਚ ਇੱਕ ਗੁਰਸਿੱਖ ਬੱਚੀ ਵਿਆਹੀ ਹੋਈ ਸੀ, ਉਸਦੀ ਨੂੰਹ ਦੇ ਰੂਪ ਵਿੱਚ, ਉਸਦੇ ਬਹੂ ਦੇ ਰੂਪ ਦੇ ਵਿੱਚ। ਚੰਦੂ ਦੇ ਗ੍ਰਹਿ ਵਿਖੇ ਉਸਦੀ ਬਦਕਿਸਮਤੀ, ਉਸਦਾ ਦੁਰਭਾਗ ਕਿ ਚੰਦੂ ਵਰਗੇ ਪਾਪੀ ਦੇ ਗ੍ਰਹਿ ਵਿਖੇ ਇੱਕ ਗੁਰਸਿੱਖ ਬੱਚੀ ਨੂੰਹ ਦੇ ਰੂਪ ਵਿੱਚ ਆਪਣਾ ਜੀਵਨ ਬਤੀਤ ਕਰ ਰਹੀ ਸੀ। ਜਦੋਂ ਉਸ ਬੱਚੀ ਨੂੰ ਪਤਾ ਲੱਗਿਆ ਕਿ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਧਾਰੇ ਹਨ ਮੇਰੇ ਗ੍ਰਹਿ ਵਿਖੇ ਮੇਰੇ ਹਵੇਲੀ ਦੇ ਵਿੱਚ, ਤਾਂ ਮਿਲਦੇ ਨਹੀਂ ਸਕਦੀ ਸੀ, ਬਹੁਤ ਪਹਿਰੇ ਲੱਗੇ ਹੋਏ ਸਨ। ਤਾਂ ਰਾਤ ਨੂੰ ਬੜੀ ਚੋਰੀ ਦੇ ਨਾਲ ਪਹਿਰੇਦਾਰਾਂ ਨੂੰ ਇੱਕ ਇੱਕ ਗਹਿਣਾ ਦੇ ਕਰਕੇ ਜਲ ਲਿਆ ਕਰਕੇ ਗੁਰੂ ਮਹਾਰਾਜ ਜੀ ਦੀ ਜਲ ਦੇ ਨਾਲ ਸੇਵਾ ਕੀਤੀ ਰਾਤ ਵੇਲੇ। ਤੇ ਫਿਰ ਬਚਨ ਕੀਤਾ, ਮਹਾਰਾਜ ਮੇਰੀ ਕਲਿਆਣ ਹੋਵੇ ਇਹੋ ਜਿਹੀ ਕਿਰਪਾ ਕਰੋ। ਗੁਰੂ ਮਹਾਰਾਜ ਤੇ ਕਿਰਪਾ ਦੇ ਖਜ਼ਾਨੇ ਹਨ। ਕਹਿੰਦੀ, ਬੱਚੀ ਤੂੰ ਇਸ ਤਰ੍ਹਾਂ ਕਿੱਥੇ? ਮਹਾਰਾਜ ਕਹਿੰਦੀ, ਮੇਰੇ ਭਾਗ ਫੁੱਟ ਗਏ ਸੀ, ਮੈਂ ਗ੍ਰਹਿ ਵਿੱਚ ਵਿਆਹੀ ਗਈ ਹਾਂ, ਹੁਣ ਮੇਰੀ ਕਲਿਆਣ ਤੁਸੀਂ ਕਰ ਸਕਦੇ ਹੋ। ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਠੀਕ ਹੈ, ਫਿਰ ਤਿਆਰ ਹੈ ਕਲਿਆਣ ਵਾਸਤੇ? ਬੱਚੀ ਨੇ ਕਿਹਾ ਕਿ ਹਾਂ। ਫਿਰ ਜਲ ਲਿਆ ਕਰਕੇ ਦਿੱਤਾ। ਫਿਰ ਕਹਿੰਦਾ, ਮੇਰਾ ਜਲ ਵੀ ਪ੍ਰਵਾਨ ਕਰੋ। ਮਹਾਰਾਜ ਨੇ ਕਿਹਾ, ਜਲ ਤੇਰਾ ਇਹੋ ਜਿਹਾ ਪ੍ਰਵਾਨ ਹੋਵੇਗਾ ਕਿ ਜੇ ਤੂੰ ਮੈਨੂੰ ਇੱਕ ਗਲਾਸ ਭਰ ਕੇ ਪਾਣੀ ਦੇ ਰਹੀ ਹੈ ਨਾ, ਇਹ ਇੰਨਾ ਵਰਤੇਗਾ ਕਿ ਇਹ ਗਿਲਾਸ ਭਰ ਪਾਣੀ ਦੇ ਨਾਲ ਵੱਡੀਆਂ ਛਬੀਲਾਂ ਚੱਲਣਗੀਆਂ ਆਉਣ ਵੇਲੇ ਸਮੇਂ ਦੇ ਵਿੱਚ। ਉਸ ਵੇਲੇ ਤੋਂ ਛਬੀਲ ਦੀ ਜਿਹੜੀ ਪਰੰਪਰਾ ਹੈ ਉਹ ਗੁਰਸਿੱਖ ਦੇ ਘਰਾਂ ਦੇ ਵਿੱਚ ਚੱਲੀ, ਗੁਰਮਤਿ ਦੇ ਅਨੁਕੂਲ ਚੱਲੀ ਤੇ ਗੁਰੂ ਇਤਿਹਾਸ ਦੇ ਵਿੱਚ ਚੱਲੀ। ਫਿਰ ਗੁਰੂ ਮਹਾਰਾਜ ਨੇ ਕਿਹਾ, ਬੱਚੀ ਕੱਲ੍ਹ ਦੇ ਦਿਨ ਮੈਂ ਇਸ ਜਗਤ ਨੂੰ ਛੱਡ ਕੇ ਆਪਣੇ ਨਿੱਜ ਘਰ ਜਾਵਾਂਗਾ, ਤੂੰ ਤਿਆਰ ਹੈ ਚੱਲਣ ਵਾਸਤੇ? ਬੱਚੀ ਨੇ ਕਿਹਾ, ਮਹਾਰਾਜ ਮੈਂ ਤਾਂ ਇਸ ਪਾਪੀ ਦੇ ਘਰ ਦੇ ਵਿੱਚ ਆ ਕੇ ਮੇਰਾ ਜੀਵਨ ਭ੍ਰਸ਼ਟ ਹੋ ਗਿਆ, ਤੁਸੀਂ ਕਿਰਪਾ ਕਰੋ, ਮੈਂ ਚੱਲਣ ਹਾਂ ਤਿਆਰ ਹਾਂ ਚੱਲਣ ਵਾਸਤੇ। ਮਹਾਰਾਜ ਨੇ ਕਿਹਾ, ਜੇ ਮੇਰੇ ਨਾਲ ਚੱਲਣਾ ਹੈ ਇਹ ਭੌਤਿਕ ਸਰੀਰ ਛੱਡਣਾ ਪਵੇਗਾ। ਉਸ ਬੱਚੇ ਨੇ ਕਿਹਾ, ਮਹਾਰਾਜ ਇਹ ਮੇਰਾ ਜੀਵਨ ਤੁਹਾਡੇ ਚਰਨਾਂ ਵਿੱਚ ਸਮਰਪਿਤ ਹੈ, ਜਦੋਂ ਤੁਸੀਂ ਆਗਿਆ ਕਰੋਗੇ ਮੈਂ ਸਰੀਰ ਛੱਡ ਕੇ ਆਪ ਜੀ ਦੇ ਨਾਲ ਆਉਣ ਵਾਸਤੇ ਤਿਆਰ ਹਾਂ। ਇਸ ਪ੍ਰਕਾਰ ਜਦੋਂ ਵਾਰਤਾਲਾਪ ਹੋਈ, ਮਹਾਰਾਜ ਨੇ ਕਿਹਾ, ਬੱਚੇ ਹੁਣ ਤੂੰ ਚਲੇ ਜਾ। ਪਹਿਲਾ ਦਿਨ ਬਤੀਤ ਹੋਇਆ, ਭੁੱਖੇ ਤਿਆਏ ਰਹੇ ਮਹਾਰਾਜ। ਦੂਜਾ ਦਿਨ ਚੜਿਆ, ਉਸ ਦੂਜੇ ਦਿਨ ਉਬਲਦੀ ਦੇਗ ਦੇ ਵਿੱਚ ਪਾਣੀ ਦੇ ਗੁਰੂ ਮਹਾਰਾਜ ਨੂੰ ਬਿਠਾਇਆ ਗਿਆ। ਕਹਾਣੀ ਬਹੁਤ ਲੰਮੀ ਹੈ, ਸੂਰਜ ਪ੍ਰਕਾਸ਼ ਦੇ ਵਿੱਚ ਇਹ ਪ੍ਰਸੰਗ ਬਹੁਤ ਲੰਮਾ ਕਰਕੇ ਵਰਣਿਤ ਕੀਤਾ ਗਿਆ ਹੈ, ਆਪਾਂ ਸੰਖੇਪ ਦੇ ਵਿੱਚ ਵਿਚਾਰ ਕਰਾਂਗੇ। ਦੂਜੇ ਦਿਨ ਉਬਲਦੀ ਦੇਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਿਠਾਇਆ ਗਿਆ। ਗੁਰੂ ਮਹਾਰਾਜ ਸ਼ਾਂਤੀ ਦੇ ਪੁੰਜ, ਚਿਹਰੇ ਤੇ ਨੂਰ, ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ, ਕੋਈ ਸ਼ਿਕਵਾ ਨਹੀਂ। ਚਲਦਿਆਂ ਮੈਂ ਇੱਕ ਗੱਲ ਹੋਰ ਕਹਾਂ, ਸ਼ਹਾਦਤ ਜਿਹੜੀ ਹੁੰਦੀ ਹੈ ਨਾ ਪਿਆਰਿਓ, ਇਹ ਦੋ ਪ੍ਰਕਾਰ ਦੀ ਹੁੰਦੀ ਹੈ। ਸ਼ਹੀਦੀ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਸ਼ਹੀਦੀ ਉਹ ਹੈ ਕਿ ਆਪਣੇ ਸਿਧਾਂਤ ਦੇ ਵਾਸਤੇ, ਆਪਣੇ ਵਸੂਲ ਦੇ ਵਾਸਤੇ, ਆਪਣੇ ਧਰਮ ਦੀ ਰੱਖਿਆ ਵਾਸਤੇ ਤੇ ਸੱਚ ਦੀ ਰੱਖਿਆ ਵਾਸਤੇ ਜੋ ਕੋਈ ਮਹਾਂਪੁਰਖ ਬਿਨਾਂ ਕਿਸੇ ਵਿਰੋਧ ਦੇ ਆਪਣੇ ਤਨ ਤੇ ਵੱਖ ਵੱਖ ਪ੍ਰਕਾਰ ਦੇ ਜ਼ੁਲਮ ਸਹਾਰਦੇ ਹੋਏ ਸ਼ਾਂਤੀ ਨਾਲ ਸ਼ਹੀਦ ਹੋ ਜਾਵੇ, ਉਹ ਇੱਕ ਪ੍ਰਕਾਰ ਦੇ ਸ਼ਹੀਦੀ ਹੈ। ਦੂਜੀ ਸ਼ਹੀਦੀ ਹੈ ਕਿ ਆਪਣੇ ਜਰਵਾਣੀਆਂ ਦੇ ਨਾਲ, ਆਪਣੇ ਬੈਰੀਆਂ ਦੇ ਨਾਲ, ਜੋ ਧਰਮ ਦੇ ਦੁਸ਼ਮਣ ਹਨ, ਜੋ ਸੱਚ ਦੇ ਵਿਰੋਧੀ ਹਨ, ਉਹਨਾਂ ਨਾਲ ਯੁੱਧ ਭੂਮੀ ਦੇ ਵਿੱਚ ਲੜਦਿਆਂ ਲੜਦਿਆਂ ਸ਼ਹੀਦ ਹੋ ਜਾਵੇ,
अपने प्राणा दा उत्सर्ग करे, अपने जान नूं निछावर कर दे, ओ भी एक शहीदी है। उस नूं कहिंदे हन ओ संघर्षमय शहीदी है। दूजी शहीदी जिहड़ी शांतमय शहीदी है, गुरु महाराज जी धन धन साहिब श्री गुरु अर्जन देव जी महाराज जी दी पावन शहीदी शांतमय शहीदी है। इसे प्रकार नौवें पातशाह महाराज जी की जिहड़ी शहीदी आपां वेखदे हां, किसी प्रकार का कोई विरोध नहीं, किसी प्रकार की कोई शिकायत नहीं, किसी प्रकार का कोई शिकवा नहीं। हिंदू धर्म की राखी वास्ते, जनेव की राखी वास्ते, तिलक की राखी वास्ते गुरु महाराज जी ने दिल्ली के चांदनी चौंक के विच शहीदी प्राप्त की। यह शांतिमय शहीदी है। तो पंचम पातशाह महाराज जी की जिहड़ी शहीदी है यह शांतिमय शहीदी है। दूजे दिन भी जदों उबलदी देग विच महाराज जी नूं बिठाया गया तो महाराज शांत चित बैठे सन। फिर तीजा दिन चलिया, तीजे दिन चंदू दा मन नहीं भरिया कि सतगुरु सच्चे पातशाह महाराज जी नूं देग विच उबालिया गया। अजे मन नहीं भरिया क्योंकि मन दे विच ईरखा है, मन दे विच द्वैष है, मन दे विच मैल है। इस मैल करके अहंकार करके अजे इसका मन नहीं भरिया। फिर तीजे दिन गुरु महाराज जी नू तत्ती तवी ते बिठाया गया, उतों गरम गरम रेत पाई गई। जेठ का महीना है, नंगे पैर चलना तुरना यह भी बहुत औखा चला जाता है बंदे वास्ते। मैं अपने मित्रां नू कहिंदा हाँ, सच्ची गल दसा, मैं अपने मित्रां नू कहिंदा हाँ कि जदों धन धन साहिब श्री गुरु अर्जन देव जी महाराज जी का पावन शहीदी दिहाड़ा होवे, तुसीं चल के जाते हो जोड़े घर, जोड़े उत्थे छड़ दिंदे हो, फर्शी गर्म हुंदी है, संगमरमर गर्म हुंदा है, तुसीं दौड़ के आ जाते हो कि पैर कदे जल ना जाए, साढ़े सड़ ना जाए। मैं कहिंदा जल छेती ना आओ, दौड़ के ना आओ, तुसीं हौली हौली चलो, धीरे धीरे चलो, चलदियां चलदियां महसूस करो कि तुहाडे पैर किस तरह सड़दे हो, किस तरह जलदे हन, ते किन्नी पीड़ा तुहानू हुंदी है। ता इस नाल कल्पना करो कि गुरु महाराज तत्ती तवी ते विराजमान है, उन्हानू किन्नी पीड़ा होवेगी, उन्हानू किन्ना दुख होवेगा, उन्हानू किस प्रकार दर्द होवेगा, इस दी कल्पना करो। तुसी भी कर सकते हो, कल नंगी पैरी चलो फर्श ते, कल्पना करो कि किस प्रकार जरवाणिया ने तसीहे दे दे के, कष्ट दे दे के महाराज जी नूं शहीद कीता। तीजे दिन जदों महाराज बैठे सन, एक ग्रंथ दे विच लिखिया है कि जदों अग्नि प्रज्वलित होई तो भी गर्म सी, उपर रेत पै रही सी, ते अग्नि प्रगट हो करके कहने लगी महाराज मैं तुहाडे वर्गे पवित्र शरीर नूं साल नहीं सकदी, ए ते मेरे सिर ते पाप होवेगा, तुसी आग्या करो मैं अपना सुभाव जड़ा है ना वह ठंडा कर लेवा, मैं ठंडी हो जावा, मैं तुहानू साल नहीं सकदी। एने पवित्र शरीर नूं कौन साल सकता है, इन्ना पवित्र शरीर कौन साल सकता है। ते अग्नि ने कहा महाराज मैनू हुक्म करो, मैं अपना सुभाव बदल लवांगी, मैं मेरा स्वभाव है तपिश देना, मैं तुहानू शीतलता देवांगी, तुसी हुक्म करो। महाराज ने कहा नहीं, पंजा तत्तां विचों तू भी एक तत् है, तत् कदे भी अपना स्वभाव नहीं त्यागदा, तूने अपना स्वभाव नहीं त्यागना, तेरा कम है तपिश देना, तू अपनी तपिश दे ही जा, अगे की करना है वो साढ़े ते छड़ दे। गुरु महाराज ने इस प्रकार किया, इस प्रकार तत्ती तवी ते बैठे हन। अगले दिन चंदू ने विचार किते कि हुण सतगुरु सच्चे पातशाह महाराज जी नूं जिहड़ा गां दा गिल्ला गिल्ला चमड़ा हुंदा है उस चमड़े दे विच लपेट दिता जावे, इस नाल की होवेगा। जदों गां दा चमड़ा गिल्ला होवेगा ना वह फैलिया होया रहिंदा है। वो कहिंदे हन कि इस दे विच सतगुरु सच्चे पातशाह दे शरीर नूं मल दिता जावे, जदों फिर गर्मी दे नाल वो चमड़ा सिकुड़ेगा
ते अंदर दा शरीर भी दबेगा, जिस दे नाल सतगुरु महाराज जी दी शहीदी हो जावेंगी, साडा कम भी हो जावेगा। जदों इस प्रकार दा विचार चंदू दे मन दे विच आया ता महाराज ने कहा कि मैं ये नहीं होन देना, गां दे विच दब के शहीदी नहीं देनी। उन्हां ने विचार प्रकट कीती कि मैं अपने सिखां दे नाल रावी विच जा करके इशनान करना चाहुंदा हां। गुरु महाराज जी ने जदों इस प्रकार किया, सारे लोग गए हन रावी दे विच, महाराज जी ने इशनान किया। इशनान करके जपजी साहब जी का पाठ किया और चिट्टी चादर लेकर के किनारे ते सोए तो अंतिम उपदेश दिता। साडे बाद सिख धर्म के जेडे छेवें सतगुरु होणगे ओ साडे साहिबजादे तंदन साहिब श्री गुरु हरगोबिंद साहिब जी होणगे। गुरता गद्दी बख्श दिती पहला ही आदेश दिता, ते फिर किया कि आने वाला जेड़ा समा है ना ओ केवल भगती दे नहीं शक्ति का भी समा आवेगा, जिसनू चंगी तरह सारी संगत ने मिल करके उन्हें जरवाणिया का मुकाबला करना है। इस प्रकार पावन संदेश देके सतगुरु सच्चे पातशाह महाराज चिट्टी चादर अपने शरीर से पाके उथे ज्योति ज्योत समाए। पहला ही कह दिता से कि मेरा जड़ा शरीर है वह रावी दरिया के विच बहा दिता जाए। उसे प्रकार किया गया। इस प्रकार सच की रखिया वास्ते, धर्म की रखिया वास्ते, बाणी की रखिया वास्ते, सारे हिंदुस्तान के सभ्याचार की रखिया वास्ते धन धन साहेब श्री गुरु अर्जन देव जी महाराज ने अपनी पावन शहीदी दिती। जिहड़ा कल वाला दिन है वह शहीदी का पावन दिहाड़ा आवेगा, जिस दिन सारे सिख जगत विच बड़ी श्रद्धा दे नाल बड़े प्रेम दे नाल गुरपुरब मनाया जाएगा। इन्हें विचार प्रवान करने विचारा करदे हां होईयां भुला चुकां दी खिमा, फिर एक बार समुचे गुरद्वारा बोर्ड दा ते तत खालसा संस्था दा समूह साध संगत दा कोटान कोट धन्नवाद है। भुला चुकां दी खिमा, सारे गज बज के गुरु फतेह प्रवान करो। वाहेगुरु जी का खालसा, वाहेगुरु जी की फतेह। Thank you.

ਪੰਜ ਪਿਆਰੇ ਓ ਚਾਲੀ ਮੁਕਤੇ ਓ ਸਰਬਤ ਸ਼ਹੀਦ ਓ ਮੁਰੀਦ ਓ ਸਚਿਆਰੇ ਓ ਪਿਆਰੇ ਓ ਸਭ ਥਾਈ ਹੋਏ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ।

ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਤਤ ਵਿਚਾਰ ਇਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਧਰਨ ਗਗਨ ਨੋ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ ਭਨ ਮਥੁਰਾ ਕਰ ਭੇਦ ਨਹੀਂ ਗੁਰ ਅਰਜੁਨ ਪ੍ਰਤਖਿ ਹਰ ਐਸੇ ਦੀਨ ਦਿਆਲ ਸਤਿਗੁਰੂ ਸਹੀਤਾ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਧਨ ਧਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਹਜ਼ੂਰੀ ਖਾਲਸਾ ਸਮੂਸਾ ਸੰਗਤ ਵੱਲੋਂ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸਮੂਹ ਸੰਗਤ ਨੇ ਰਲ ਮਿਲ ਕੇ ਮਹਾਰਾਜ ਆਪ ਜੀ ਦੀ ਦਰਗਾਹੀ ਅਤੇ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਚੌਪਈ ਸਾਹਿਬ ਜੀ ਦੇ ਪਾਠ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਅਤੇ ਗੁਰਮਤ ਵਿਚਾਰਾਂ ਹੋਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨਾ ਬਾਣੀ ਪੜ੍ਹਦਿਆਂ ਹੋਈਆਂ ਗੁਰਮਤ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਲੱਕਣ ਨਾ ਤੁਕ ਭੁੱਲ ਚੁੱਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਬਾਣੀ ਦਾ ਭਾਉ ਬਾਣੀ ਦਾ ਸਾਰਾ ਹੀ ਮਹੱਤਵ ਆਪਣੀਆਂ ਸਾਜਿਆਂ ਨਿਵਾਜੀਆਂ ਸੰਗਤਾਂ ਦੇ ਤਾਈ ਬਖਸ਼ਣਾ ਸੰਗਤਾਂ ਦੇ ਆਸ ਮਨੋਰਥ ਪੂਰਨ ਕਰਨਾ ਅੰਮ੍ਰਿਤ ਵੇਲੇ ਦਾ ਜਾਗਣਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣਾ ਆਪ ਜੀ ਦੇ ਪਾਏ ਹੋਏ ਪੁਰਨਿਆਂ ਤੇ ਚੱਲਣ ਦਾ ਬਲ ਸਮਰੱਥਾ ਬੁੱਧੀ ਬਖਸ਼ਣਾ ਕਾਮ ਕ੍ਰੋਧ ਹੰਕਾਰ ਦਾ ਨਾਸ਼ ਕਰਨਾ ਧਰਮ ਦਾ ਪ੍ਰਕਾਸ਼ ਕਰਨਾ ਚਰਨ ਕਮਲਾ ਦੀ ਪ੍ਰੀਤੀ ਬਖਸ਼ਣੀ ਹਰ ਮੈਦਾਨ ਫਤਿਹ ਕਰਨਾ ਆਪ ਜੀ ਕੇ ਹਜੂਰ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਬਖਸ਼ੀਆਂ ਦਾਤਾ ਵਿੱਚੋਂ ਕਲਾ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸਮੂਹ ਸੰਗਤ ਨੂੰ ਮਿਲੇ ਜੋ ਛਕੇ ਸੋ ਆਪ ਜੀ ਦਾ ਪਾਵਨ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੁਖ ਹੋਵੇ ਨਾਮ ਚਿਤ ਆਵੇ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ ਰਾਜ ਕਰੇ

ਆਦਿ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋ ਸੀ ਵੀ ਸਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਵਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ, ਗੁਰੂ ਕਾ ਲੰਗਰ ਤਿਆਰ ਹੈ, ਸਾਹਮਣੇ ਛੱਕ ਕੇ ਹੀ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुद दिख सके पातशाह मल जन्म जन्म सजन सच्चा पातशाह सिर शहादत।

ਸੱਚੇ ਸਜਣ ਪੜੇ ਚਿਨ ਵਗ ਪੜੇ ਜਮਾਲਿਆ ਥਾਨ ਪੈਨ ਕੂੜਿਆਰ ਮੁਕਾਲੇ ਦੋਦੇ ਚਾਲਿਆ ਤੇ ਰਹਿ ਨਹਿਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਵਿਸਮਾਤ ਪੌਣ ਵਿਸਮਾਤ ਪਾਣੀ ਵਿਸਮਾਤ ਅਗਨੀ ਖੇਡੈ ਵਡਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧਗੈ ਪ੍ਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਪੋ ਵਿਸਮਾਤ ਸਿਫਤ ਵਿਸਮਾਤ ਸਾਲਾ ਵਿਸਮਾਤ ਉਜੜ ਵਿਸਮਾਤ ਰਾ।

ਸਨਮਾਨਾ ਸਤਸਰੀ ਅੱਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵਾ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹਿੱਸਾ ਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾ ਵੈਰ ਚਾ ਪੂਜਾ ਕਰਵਾਸ ਬਕਾਰ ਜੋਗੀ ਸੁਣਦਿਆ।

ਦਾ ਸਾਹਿਬ ਏਕ ਕੁਝ ਨਿਸ਼ਚੋ ਸਚ ਵਰਤਾਇਆ ਜਿਸ ਤੂੰ ਦੇ ਤਿਸ ਨੇ ਸਸਤਾ ਤੀ ਸਚ ਕਮਾਇਆ ਸਤਿਗੁਰ ਨੇ ਸਚ ਪਾਇਆ ਜਿਨ ਕਾ ਹਿਰਦੈ ਸਚ ਵਸਾਇਆ ਮੂਰਖ ਸਚ ਨਾ ਜਾਣੀ ਮਨੁੱਖ